0: The time is 7 p.m.
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: ਕੈਲਗਰੀਜ਼ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
4: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
3: ਵਿਜ਼ਿਟ sabrang.ca
0: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
4: Sabrang Radio 94.7 sun rahe sare listeners da bahut bahut swagat hai ji aaj de is khoobsurat sham de program ch shama vi ne te khoobsurat vi ne kyunki dhup da mausam jehda hai hal tak bahar chal reha hai ਸਵੇਰੇ ਥੋੜ੍ਹੀ ਜਿਹੀ ਠੰਡਕ ਦਾ ਮਾਹੌਲ ਸੀਗਾ ਬਟ ਲਗਾਤਾਰ ਇਹਨੂੰ ਕਹਿੰਦੇ ਨਾ ਵੀ ਚੇਂਜ ਹੁੰਦਾ ਜਾ ਰਿਹਾ ਅਤੇ ਕੁਛ ਇੱਕ ਮੰਦਭਾਗੀਆਂ ਖਬਰਾਂ ਵੀ ਨੇ ਉਹਦੇ ਬਾਰੇ ਵੀ ਜ਼ਿਕਰ ਕਰਾਂਗੇ ਬਟ ਲੱਗਦਾ ਵੀ ਪਹਿਲਾਂ ਥੋੜ੍ਹੀ ਜਿਹੀ ਵੈਦਰ ਦੇ ਬਾਰੇ ਰਿਪੋਰਟ ਜਿਹੜੀ ਉਹ ਦੇਖ ਲਈਏ ਵੈਦਰ ਕਿੱਧਰਲੇ ਪਾਸੇ ਜਾ ਰਿਹਾ ਅਤੇ ਕੀ ਕੁਛ ਜਿਹੜਾ ਨਵਾਂ ਦੇਖਣ ਨੂੰ ਆ ਰਿਹਾ ਵੈਸੇ ਡੇਲੀ ਬੇਸਿਸ 'ਤੇ ਕੁਛ ਨਾ ਕੁਛ ਐਸੀਆਂ ਖਬਰਾਂ ਆ ਜਾਂਦੀਆਂ ਜਿਹੜੀਆਂ ਬੰਦਾ ਚਾਹੁੰਦਾ ਹੁੰਦਾ ਵੀ ਨਾ ਹੀ ਉਹਨਾਂ ਦੇ ਉੱਤੇ ਨਜ਼ਰ ਮਾਰੀ ਜਾਵੇ ਬਟ ਖਬਰਾਂ ਤਾਂ ਖਬਰਾਂ ਹੀ ਨੇ ਕਿਉਂਕਿ ਜਿੱਥੇ ਵੀ ਜੋ ਕੁਛ ਹੋਣਾ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਉਣਾ ਇਹ ਸਾਡਾ ਫਰਜ਼ ਬਣਦਾ ਹੁੰਦਾ ਵੀ ਆਪਾਂ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਤੱਕ ਲੈ ਕੇ ਆਈਏ ਇਸੇ ਤਰੀਕੇ ਨਾਲ ਅੱਜ ਦੇ ਪ੍ਰੋਗਰਾਮ 'ਚ ਵੀ ਕੁਛ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅਤੇ ਖਬਰਾਂ ਜਿਹੜੀਆਂ ਨੇ ਪੇਸ਼ ਕੀਤੀਆਂ ਜਾਣਗੀਆਂ ਨਾਲ ਦੀ ਨਾਲ ਹੀ ਆਪਾਂ

ਕੋਸ਼ਿਸ਼ ਕਰਾਂਗੇ ਵੀ ਕੁਛ ਗੀਤ ਸੰਗੀਤ ਜਿਹੜਾ ਹੈ ਉਹ ਵੀ ਪੇਸ਼ ਕਰੀਏ ਅਤੇ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਆਪਾਂ ਅੱਗੇ ਵਧਾਈਏ ਅਤੇ ਇੱਕਦਮ ਹੀ ਜਿਹਨੂੰ ਕਹਿੰਦੇ ਨਾ ਵੀ ਵੈਦਰ ਥੋੜ੍ਹਾ ਜਿਹਾ ਬੈਟਰ ਹੋ ਗਿਆ ਅਤੇ ਪਰ ਇਹ ਜ਼ਿਆਦਾ ਦੇਰ ਇਸ ਤਰ੍ਹਾਂ ਦਾ ਨਹੀਂ ਰਹਿਣਾ ਕਿਉਂਕਿ ਤੁਹਾਨੂੰ ਪਤਾ ਵੀ ਇਹ ਫਿਰ ਤੋਂ ਆਫਟਰਨੂਨ ਦੇ ਵਿੱਚ ਸ਼ਾਵਰਸ ਅਤੇ ਥੰਡਰਸਟੋਮ ਜਿਹੜੀ ਹੈ ਉਹ ਦੇਖੀ ਜਾਏਗੀ ਥਰਸਡੇ ਨੂੰ ਜੂਨ 25 ਵਾਲੇ ਦਿਨ ਹਾਲਾਂਕਿ ਟੈਂਪਰੇਚਰ ਉਸ ਦਿਨ 24 ਹੋਣਾ ਬਟ ਕੁਇਕਲੀ ਅੱਜ ਤਾਂ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹਾਂ ਰਾਈਟ ਨੂੰ 16 ਡਿਗਰੀ ਅੱਜ ਦਾ ਵੱਧ ਤੋਂ ਵੱਧ ਟੈਂਪਰੇਚਰ ਹੋਣਾ ਸੀਗਾ ਜੀ ਅਤੇ ਘੱਟ ਤੋਂ ਘੱਟ 8 ਡਿਗਰੀ ਕਿਉਂਕਿ ਪਿਛਲੇ ਕੁਛ ਕੁ ਦਿਨਾਂ ਦੇ ਮੁਕਾਬਲੇ ਠੰਡਕ ਜਿਹੜੀ ਉਹ ਦੇਖੀ ਜਾਣੀ ਹੈ ਅਤੇ ਇਸ ਤੋਂ ਇਲਾਵਾ ਟੈਂਪਰੇਚਰ ਜਿਹੜਾ ਕੱਲ੍ਹ ਦਾ ਤੁਸੀਂ ਚਾਹੁੰਦੇ ਹੋਵੋਗੇ ਵੀ ਉਹਦੇ ਬਾਰੇ ਗੱਲਬਾਤ ਕੀਤੀ ਜਾਵੇ ਕਿਉਂਕਿ ਕੱਲ੍ਹ ਅੱਜ ਤੋਂ ਕਾਫੀ ਵਧੀਆ ਟੈਂਪਰੇਚਰ ਹੋਏਗਾ 23 ਡਿਗਰੀ ਵੈਸੇ ਦੇ ਕਰੀਬ ਜਾਣ ਦੇ ਚਾਂਸਿਸ ਨੇ ਅਤੇ ਜੂਨ 23 ਜਿਹੜਾ ਹੈ ਉਹ ਕੱਲ੍ਹ ਦਾ ਵਾਰ ਵੀ ਜਿਹੜਾ 23 ਨੂੰ ਆਲਮੋਸਟ 23 ਦੇ ਡਿਗਰੀ ਦੇ ਲੱਗ ਚੱਕ ਜਿਹੜਾ ਟੈਂਪਰੇਚਰ ਜਾਏਗਾ ਘੱਟ ਤੋਂ ਘੱਟ 6 ਡਿਗਰੀ ਹੋਏਗਾ ਜਿਹੜਾ ਅੱਜ ਸ਼ਾਮ ਨੂੰ ਆਪਾਂ ਦੇਖ ਸਕਦੇ ਹਾਂ ਵੀ ਠੰਡਕ ਵਾਲਾ ਮਾਹੌਲ ਬਣਿਆ ਰਹੇਗਾ ਕੱਲ੍ਹ ਤੋਂ ਬਾਅਦ ਫਿਰ ਪਰਸੋਂ ਵੈਡਨਸਡੇ ਵਾਲੇ ਦਿਨ 24 ਜੂਨ ਨੂੰ 25 ਡਿਗਰੀ ਤੱਕ ਵੱਧ ਤੋਂ ਵੱਧ ਵਿੰਟਰ ਜਾਏਗਾ ਅਤੇ ਘੱਟ ਤੋਂ ਘੱਟ 9 ਡਿਗਰੀ ਤੱਕ ਇਸੇ ਤਰੀਕੇ ਨਾਲ ਜੂਨ 25 ਮਹੀਨਾ ਜਿਹੜਾ ਬੜੀ ਤੇਜ਼ੀ ਦੇ ਨਾਲ ਉੱਡਦਾ ਜਾਂਦਾ ਜੂਨ ਵੀ ਖਤਮ ਹੋਣ ਵਾਲੀ ਹੋ ਗਈ ਹੈ ਪਰ ਟੈਂਪਰੇਚਰ ਜਿਹੜਾ ਇਹ ਜੂਨ 25 ਨੂੰ ਤਾਂ ਚਾਹੇ ਥਰਸਡੇ ਵਾਲੇ ਦਿਨ ਤਾਂ 24 ਡਿਗਰੀ ਤੱਕ ਜਾਏਗਾ ਆਫਟਰਨੂਨ ਦੇ ਵਿੱਚ ਸ਼ਾਵਰਸ ਅਤੇ ਹੋਰ ਬੜਾ ਕੁਛ ਦੇਖਿਆ ਜਾਏਗਾ ਬਟ ਉਹਦੇ ਨਾਲ ਨਾਲ ਸ਼ਾਵਰਸ ਜਿਹੜੀਆਂ ਨੇ ਉਹ ਫਰਾਈਡੇ ਵਾਲੇ ਦਿਨ ਵੀ ਦੇਖੀ ਜਾਣਗੀਆਂ ਜਿਹੜੀਆਂ ਕਿ 26 ਜੂਨ ਨੂੰ ਹੋਣਗੀਆਂ 21 ਡਿਗਰੀ ਤੱਕ ਟੈਂਪਰੇਚਰ ਉਸ ਦਿਨ ਜਾਣ ਦੀ ਸੰਭਾਵਨਾ ਅਤੇ ਘੱਟ ਤੋਂ ਘੱਟ 11 ਡਿਗਰੀ ਤੱਕ ਅਤੇ ਸ਼ਨੀਵਾਰ ਵਾਲੇ ਦਿਨ ਜੂਨ 27 ਨੂੰ ਫਿਰ 17 ਡਿਗਰੀ ਅਤੇ ਘੱਟ ਤੋਂ ਘੱਟ 12 ਡਿਗਰੀ ਸੰਡੇ ਜਦੋਂ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਸੁਣੋਗੇ 15 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 12 ਡਿਗਰੀ ਸੋ ਇੱਕ ਵਾਰੀ ਫਿਰ ਤੋਂ ਠੰਡਕ ਵਾਲਾ ਜਿਹੜਾ ਮਾਹੌਲ ਹੈ ਉਹ ਬੰਦਾ ਜਾ ਰਿਹਾ ਅਤੇ ਮਤਲਬ ਕਿਉਂਕਿ ਗਰਮੀਆਂ ਦੇ ਮੌਸਮ 'ਚ ਐਕਸਪੈਕਟੇਸ਼ਨ ਤਾਂ ਇਹ ਹੁੰਦੀ ਹੈ ਵੀ ਗਰਮ ਹੋਏਗਾ ਮੌਸਮ ਬੜੀ ਜਲਦੀ ਜਿਹੜਾ ਉਹ ਸਾਡੇ ਵਾਸਤੇ ਤੁਹਾਨੂੰ ਪਤਾ ਵੀ ਕਈ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਆਉਣ ਵਾਲੀਆਂ ਨੇ ਜੇ ਸਪੈਸ਼ਲੀ ਸਟੈਂਪੀਡ ਜਿਹੜੀ ਹੈ ਉਹ ਆ ਰਹੀ ਹੈ ਅਤੇ ਇਹਦੇ ਨਾਲ ਨਾਲ ਜਿਹਨੂੰ ਕਹਿੰਦੇ ਵੀ ਸਟੈਂਪੀਡ ਦੀ ਇਸ ਵਾਰੀ ਰੋਲਸ ਆਊਟ ਡਿਸਕਾਊਂਟ ਫਰੀ ਐਡਮਿਸ਼ਨ ਜਿਹੜੀ ਹੈ ਦੱਸੀ ਜਾ ਰਹੀ ਹੈ ਮਨਜੋਤ ਸਿੰਘ ਨੇ ਕਿਸੇ ਨੇ ਲਿਖੀ ਹੈ ਜੀ ਰਿਪੋਰਟ ਕਿ ਵੀ ਇਹ ਸਟੈਂਪੀਡ ਜਿਹੜੀ ਇਸ ਵਾਰੀ ਥੋੜ੍ਹਾ ਅੱਗੇ ਦੇ ਮੁਕਾਬਲੇ ਜਿਹੜੀਆਂ ਸਸਤੀਆਂ ਟਿਕਟਾਂ ਦੇਣ ਦੇ ਚਾਂਸਿਸ ਨੇ ਸੋ ਇਨਕਲੂਡ ਪਰੇਡ ਵਾਲੇ ਦਿਨ ਦੇ ਦਿਨ 3 ਤਰੀਕ ਨੂੰ ਜਿਹੜੀ ਹੈ ਉਹ ਫਰੀ ਹੋਏਗੀ 11 ਵਜੇ ਤੋਂ ਲੈ ਕੇ 1 ਵਜੇ ਤੱਕ ਐਡਮਿਸ਼ਨ ਜੇ ਤੁਸੀਂ ਘੁੰਮਣ ਫਿਰਨ ਜਾਣਾ ਤਾਂ ਫੈਮਲੀ ਡੇ ਜਿਹੜਾ ਉਹ ਜੁਲਾਈ 5 ਨੂੰ ਕਿਡਸ ਦੇ ਨਾਲ ਕਿਡਸ ਡੇ ਜਿਹੜਾ ਉਹ ਜੁਲਾਈ 8 ਨੂੰ ਅਤੇ ਫਰੀ ਮੋਰਨਿੰਗ ਐਂਟਰੀ ਅਤੇ ਨਾਲ ਦੀ ਨਾਲ ਤੁਹਾਨੂੰ ਪਤਾ ਵੀ ਉਸ ਦਿਨ ਬ੍ਰੇਕਫਾਸਟ ਵੀ ਦਿੱਤਾ ਜਾਂਦਾ ਬੱਚਿਆਂ ਵਾਸਤੇ ਜਿਹੜੇ ਕੋਈ ਪ੍ਰੋਗਰਾਮ ਵੀ ਸਪੈਸ਼ਲ ਅਰੇਂਜ ਕੀਤੇ ਜਾਂਦੇ ਨੇ ਇਸੇ ਤਰੀਕੇ ਨਾਲ ਕਮਿਊਨਿਟੀ ਡੇ ਜਿਹੜਾ ਜੁਲਾਈ 7 ਨੂੰ ਹੋਏਗਾ ਜਿਸ ਦਿਨ ਫਰੀ ਐਡਮਿਸ਼ਨ ਦੇ ਨਾਲ ਨਾਲ 10 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਫਰੀ ਐਡਮਿਸ਼ਨ ਹੋਏਗੀ ਅਤੇ ਨਾਲ ਐਡਡ ਪਰਕਸ ਫੋਰ ਸੀਨੀਅਰਸ ਐਂਡ ਮਿਲਟਰੀ ਵੈਟਨਰਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਔਰਗਨਾਈਜ਼ਰ ਜਿਹੜੇ ਨੇ ਉਹ ਪ੍ਰਮੋਟ ਕਰ ਰਹੇ ਨੇ ਐਡਵਾਂਸ ਡੀਲ ਨੂੰ ਐਡਮਿਸ਼ਨ ਅਤੇ ਮਿਡ ਵੇ ਰਾਈਜ਼ ਜਿਹੜੀਆਂ ਨੇ ਉਹਦੇ 'ਤੇ ਅਤੇ ਇੱਕ ਨਵੀਂ ਚੀਜ਼ ਜਿਹੜੀ ਹੈ ਵਾਰ ਵਾਰ ਪੋਪ ਅਪ ਹੋ ਰਹੀ ਸੀਗੀ ਉਹ ਇਹ ਹੈ ਵੀ $50 ਦਾ ਇੱਕ ਸੁਪਰ ਪਾਸ ਔਫਰ ਕੀਤਾ ਜਾ ਰਿਹਾ 10 ਦਿਨਾਂ ਦਾ ਹੀ ਸੋ 10 ਦਿਨਾਂ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਜਾਓ ਜਦੋਂ ਮਰਜ਼ੀ ਆਓ ਅਤੇ ਜੁਲਾਈ 2 ਤੋਂ ਪਹਿਲਾਂ ਜੇ ਖਰੀਦ ਲੈਂਦੇ ਹੋ ਤਾਂ $50 ਦੇ ਵਿੱਚ ਤੁਸੀਂ ਇਨਕਲੂਡਿੰਗ ਇਹ ਪ੍ਰੀ ਸੇਲ ਅਤੇ ਰਾਈਡ ਆਲ ਡੇ ਆਪਸ਼ਨ ਹੈ ਉਹ ਤੁਹਾਨੂੰ ਆਪਣੇ ਆਪ ਲੈਣੀਆਂ ਪੈਣਗੀਆਂ ਸਿਰਫ ਐਂਟਰੀ ਦੀ ਐਡਮਿਸ਼ਨ ਹੈ ਬਾਕੀ ਜਿਹੜੀਆਂ ਰਾਈਡਸ ਤੁਸੀਂ ਲੈਣੀਆਂ ਉੱਥੇ ਜਾ ਕੇ ਲੈ ਸਕਦੇ ਹੋ ਅਤੇ ਬਾਕੀ ਇਸ ਤੋਂ ਇਲਾਵਾ ਤੁਹਾਨੂੰ ਪਤਾ ਰੋਡੀਓ ਅਤੇ ਗ੍ਰੈਂਡ ਸਟੈਂਡ ਸ਼ੋਅ ਜਿਹੜਾ ਹੈ ਬੰਡਲ ਪੈਕੇਜ ਜਿਹੜੇ ਨੇ ਇਸ ਤਰ੍ਹਾਂ ਦੀਆਂ ਕਈ ਹੋਰ ਤਰ੍ਹਾਂ ਦੀਆਂ ਲੋਅਰ ਪ੍ਰਾਈਸ ਜਿਹੜੇ ਨੇ ਕੀਤੇ ਗਏ ਨੇ ਸੋ ਤਾਂ ਕਿ ਵੱਧ ਤੋਂ ਵੱਧ ਜਿਹੜੇ ਲੋਕ ਨੇ ਇਸ ਵਾਰੀ ਇੰਜੋਏ ਕਰ ਸਕਣ ਤੁਹਾਨੂੰ ਪਤਾ ਵੀ ਕੈਨੇਡਾ ਦੇ ਅੰਦਰ ਕਾਫੀ ਚੇਂਜਿਸ ਆ ਰਹੀਆਂ ਨੇ ਅਤੇ ਕੈਨੇਡੀਅਨ ਪਾਰਕਸ ਕੈਨੇਡਾ ਵੱਲੋਂ ਵੀ ਇਸ ਵਾਰੀ ਫਿਰ ਤੋਂ ਫਰੀ ਲੋਕਾਂ ਨੂੰ ਘੁੰਮਣ ਫਿਰਨ ਦਾ ਜਾਂ ਡਿਸਕਾਊਂਟ ਦਾ ਜਿਹੜਾ ਸਿਸਟਮ ਦਿੱਤਾ ਗਿਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਆਪਾਂ ਕਿਉਂਕਿ ਪਾਰਕਸ ਕੈਨੇਡਾ ਕੀ ਅਤੇ ਕਿਸ ਤਰ੍ਹਾਂ ਕਰ ਰਿਹਾ ਬਟ ਸਟੈਂਪੀਡ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਵੈਦਰ ਦੇ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ 7:07 ਸਟੂਡੀਓ ਦੀਆਂ ਘੜੀਆਂ 'ਤੇ ਹੋ ਚੁੱਕੇ ਆ ਅਤੇ ਵੈਦਰ ਜਿਹੜਾ ਹੈ ਉਹ ਹਾਲੇ ਵੀ ਵਧੀਆ ਮਾਹੌਲ ਜਿਹੜਾ ਬੰਦਾ ਜਾ ਰਿਹਾ ਆਉਣ ਵਾਲੇ ਦਿਨਾਂ 'ਚ ਕੁਛ ਵਧੀਆ ਰਹੇਗਾ ਫਿਰ ਉਸ ਤੋਂ ਬਾਅਦ ਠੰਡੇ ਵਾਲੇ ਪਾਸੇ ਨੂੰ ਫਿਰ ਤੋਂ ਜਾਣਾ ਅਤੇ ਕੱਲ੍ਹ ਫਾਦਰਸ ਡੇ ਸੀਗਾ ਕਾਫੀ ਗੀਤ ਸੰਗੀਤ ਜਿਹੜੇ ਆ ਤੁਹਾਨੂੰ ਕੱਲ੍ਹ ਸੁਣਾਏ
ਆਈ ਹੋਪ ਵੀ ਤੁਸੀਂ

ਪਸੰਦ ਕੀਤੇ ਹੋਣਗੇ ਕਿਉਂਕਿ ਸਪੈਸ਼ਲੀ ਸਪੈਸ਼ਲੀ ਕਿਉਂਕਿ ਜਿਹੜਾ ਪ੍ਰੋਗਰਾਮ ਸੀਗਾ ਉਹ ਫਾਦਰ ਨੂੰ ਲੈ ਕੇ ਸੀਗਾ ਅਤੇ ਇੱਕ ਗਾਣਾ ਮੈਨੂੰ ਲੱਗਦਾ ਵੀ ਮੇਰੀਆਂ ਨਜ਼ਰਾਂ ਸਾਹਮਣੇ ਆਉਂਦਾ ਪਿਆ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਜੇ ਗੀਤ ਚੰਗਾ ਹੋਇਆ ਤਾਂ ਵਾਈ ਨੋਟ ਕਿਉਂਕਿ ਆਪਾਂ ਨੂੰ ਸੁਣਨਾ ਚਾਹੀਦਾ ਜਿੱਥੇ ਖਬਰਾਂ ਸੁਣਦੇ ਹਾਂ ਅਤੇ ਕੋਈ ਨਾ ਕੋਈ ਗਾਣਾ ਵੀ ਜਿਹੜਾ ਉਹ ਆਉਂਦਾ ਜਾਂਦਾ ਰਹੇ ਤਾਂ ਚੰਗਾ ਬਟ ਸੈਡ ਸੌਂਗ ਲੱਗਦਾ ਸੋ ਬਟ ਫਿਰ ਵੀ ਸੁਣਦੇ ਹਾਂ ਅਤੇ ਦੇਖਦੇ ਹਾਂ ਵੀ ਕੀ ਕਹਿੰਦਾ ਹੈ ਗੀਤ ਜੀ ਮੈਂ ਤਾਂ ਸੁਣ ਲਾਂਗਾ ਪਰ ਤੁਹਾਨੂੰ ਸੁਣਾਉਣ ਵਾਸਤੇ ਮੈਨੂੰ ਸਪੈਸ਼ਲ ਆਪਣਾ ਜਿਹੜਾ ਸੈਟਅਪ ਉੱਦਾਂ ਦਾ ਲਾਉਣਾ ਪੈਣਾ ਤਾਂ ਕਿ ਤੁਹਾਡੇ ਤੱਕ ਆਵਾਜ਼ ਵੀ ਜਾਵੇ ਅਤੇ ਇਹਦੇ ਵਾਸਤੇ ਵੈਸੇ ਅਤੇ ਇਹ ਉਹੀ ਸਿੰਗਰ ਹੈ ਜੀ ਹਸ਼ਤਿੰਦਰ ਜਿਹਨੂੰ ਕਹਿੰਦੇ ਆ ਅਤੇ ਜਿਹੜਾ ਕਹਿੰਦਾ ਹੱਸਦੇ ਹੀ ਰਹਿੰਦੇ ਹਾਂ ਪਰ ਹੁਣ ਇਹਦੇ ਗਾਣੇ ਦੇ ਵਿੱਚ ਮੈਨੂੰ ਕੋਈ ਹੱਸਣ ਵਾਲੀ ਗੱਲ ਨਹੀਂ ਲੱਗਦੀ ਮੈਨੂੰ ਲੱਗਦਾ ਵੀ ਗਰੀਬੀ ਦਾ ਜ਼ਿਕਰ ਲੱਗਦਾ ਜਾਂ ਗਰੀਬੀ ਤੋਂ ਅਮੀਰੀ ਵਾਲੇ ਪਾਸੇ ਨੂੰ ਜਾਣ ਦਾ ਕੋਈ ਜ਼ਿਕਰ ਸੁਣਦੇ ਹਾਂ ਗੀਤ ਫਿਰ ਇਸ ਤੋਂ ਬਾਅਦ ਬਾਕੀ

0: ਬਿਲਕੁਲ ਜੀ, ਇਹ ਥੋੜ੍ਹੀ ਦੇਰ ਪਹਿਲਾਂ ਦਾ ਗੀਤ ਆਇਆ, ਇਹਦੇ ਨਾਲ ਹੀ ਰਲਦਾ ਮਿਲਦਾ ਜਿਹੜਾ ਇੱਕ ਗੀਤ ਹੈ ਉਹ ਰਣਜੀਤ ਬਾਵੇ ਦੀ ਆਵਾਜ਼ ਦੇ ਵਿੱਚ ਵੀ ਹੈ। ਗੁਰ ਸਿੱਧੂ ਅਤੇ ਰਣਜੀਤ ਬਾਵਾ ਜਿਹੜੇ ਨੇ ਇਹ ਕੀ ਇਸ ਗੀਤ 'ਚ ਕਹਿਣਾ ਚਾਹੁੰਦੇ ਨੇ, ਸੁਣਦੇ ਹਾਂ ਇਸ ਗੀਤ ਨੂੰ, ਫਿਰ ਇਸ ਤੋਂ ਬਾਅਦ ਵਾਪਸ ਮਿਲ ਜਾਂ ਤੇ ਹੋਰ ਗੱਲਾਂ ਕਰਦੇ ਹਾਂ। ਰਣਜੀਤ
1: ਬਾਵਾ ਹੁਣ ਆਪਣੇ ਗੀਤਾਂ ਕਰਕੇ ਹੀ ਵਿਵਾਦਾਂ 'ਚ ਘਿਰ ਗਏ ਨੇ।
2: ਅਕੋਰਡਿੰਗ ਟੂ ਲੇਟੈਸਟ ਅਪਡੇਟ, ਰਣਜੀਤ ਬਾਵਾ ਸਟਾਰਰ ਤੂਫਾਨ ਸਿੰਘ ਮੂਵੀ ਤੇ ਸੈਂਸਰ ਬੋਰਡ ਨੇ ਬੈਨ ਲਗਾ ਦਿੱਤਾ ਹੈ।
1: ਤੇ ਰੀਸੈਂਟਲੀ ਰਿਲੀਜ਼ ਹੋਇਆ ਗੀਤ ਮੇਰਾ ਕੀ ਕਸੂਰ ਦੇ ਵਿੱਚ ਧਰਮ ਦੀ ਪ੍ਰਥਾ ਉੱਤੇ ਸਵਾਲ ਚੁੱਕੇ ਸੀ ਤੇ ਰਣਜੀਤ ਬਾਵਾ ਖਿਲਾਫ ਐਕਸ਼ਨ ਲੈਣ ਦੀ ਮੰਗ ਕੀਤੀ। ਹਾਂਜੀ, ਹੁਣ ਆਪਾਂ
2: ਖੜੇ ਹਾਂ ਰਣਜੀਤ ਬਾਵਾ ਦੇ ਘਰ ਦੇ ਬਾਹਰ।
3: ਕਿੱਦਾਂ ਪੁੱਤ, ਇੰਨੀ ਛੇਤੀ ਹਾਰ ਮੰਨ ਗਿਆ? ਉਹ ਦਿਨ ਯਾਦ ਕਰ ਕਿੰਨਾ ਸੰਘਰਸ਼ ਕਰਕੇ ਤੂੰ ਇੱਥੋਂ ਤੱਕ ਪਹੁੰਚਿਆ। ਬੇਟਾ, ਮੁਸੀਬਤਾਂ ਤੇ ਬੰਦਿਆਂ ਤੇ ਆਉਂਦੀਆਂ ਰਹਿੰਦੀਆਂ ਨੇ। ਦਲੇਰ ਬਣ, ਦਲੇਰ, ਹਿੰਮਤ ਰੱਖ, ਜਾ ਮੇਰਾ ਸੋਹਣਾ ਪੁੱਤ, ਜਾ।

0: ਸੋ ਇਹ ਸੀਗੇ ਰਲਦੇ ਮਿਲਦੇ ਦੋ ਗਾਣੇ, ਇੱਕ ਦੇ ਨਾਲ ਦੂਜਾ, ਇੱਕ ਦੇ ਨਾਲ ਇੱਕ ਫ੍ਰੀ ਜਿਹਨੂੰ ਕਹਿੰਦੇ ਆ, ਅਤੇ ਆਈ ਹੋਪ ਤੁਸੀਂ ਪਸੰਦ ਕੀਤੇ ਹੋਣਗੇ ਕਿਉਂਕਿ ਦੋਨੋਂ ਸਿੰਗਰ ਜਿਹੜੇ ਨੇ ਕਾਫੀ ਵਧੀਆ ਗਾਉਂਦੇ ਆ। ਬਟ ਪ੍ਰੋਗਰਾਮ ਦੇ ਵਿੱਚ ਵੈਸੇ ਗੀਤ ਸੰਗੀਤ ਤਾਂ ਘੱਟ ਸੁਣਦੇ ਹਾਂ, ਖਬਰਾਂ ਦੇ ਉੱਤੇ ਜ਼ਿਆਦਾ ਜ਼ੋਰ ਰਹਿੰਦਾ। ਅੱਜ ਵੈਸੇ ਹੀ ਗਾਣੇ ਨਾਲ ਗਾਣਾ ਜੁੜ ਗਿਆ, ਦੋ ਗਾਣੇ ਬਣ ਗਏ ਆ, ਸੋ ਦੋ ਗਾਣਾ ਨਹੀਂ ਦੋ ਗਾਣੇ। ਤੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਫਿਰ ਚਰਨ ਜੀ ਵੀ ਸਾਡੇ ਨਾਲ ਸਟੂਡੀਓ ਚ ਪਹੁੰਚ ਚੁੱਕੇ ਨੇ।
1: ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਹੁਣ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 587-360-6890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 587-360-6890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।
3: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: 68 9 7 3 6 0 6 8 9 0 लाइफलाइन मेडिकल क्लिनिक।
1: आपकी सेहत हमारी जिम्मेदारी।
2: नमस्ते सत श्री अकाल आदा। लिसनिंग टू कैलगरीज मोस्ट पॉपुलर रेडियो रेडियो सबरंग 94.7 FM।
3: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
4: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਬਰੰਗ ਰੇਡੀਓ 94.7 FM ਦੇ ਸਾਰੇ ਲਿਸਨਰ ਦਾ। ਇੱਕ ਵਾਰੀ ਮੈਂ ਫਿਰ ਤੋਂ ਤੁਹਾਡੇ ਰੂਬਰੂ ਰਜੇਸ਼ ਤੇ ਮੇਰੇ ਨਾਲ ਅੱਜ ਚਰਨਦੀਪ ਜੀ ਆ ਗਏ ਨੇ ਜੀ ਅਤੇ ਪ੍ਰੋਗਰਾਮ ਨੂੰ ਕਿਉਂਕਿ ਥੋੜਾ ਸੈਰ ਸਪਾਟਾ ਕਰਕੇ ਆਏ ਨੇ ਚਰਨ ਜੀ ਤੇ ਫਰੈਸ਼ ਹੋ ਜਾਂਦਾ ਬੰਦਾ ਹਨਾ
5: ਬਿਲਕੁਲ ਰੀਚਾਰਜ ਹੋ ਜਾਂਦੇ
4: ਆ ਹਾਂਜੀ ਤੇ ਇਸ ਕਰਕੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਕਿਉਂਕਿ ਹੁਣ ਮੌਕਾ ਆ ਗਿਆ ਅੱਜ ਕੱਲ੍ਹ ਆਪਾਂ ਅਕਸਰ ਕਹਿੰਦੇ ਰਹਿੰਦੇ ਵੀ ਬਾਹਰ ਜਾਓ ਤੇ ਸੇਫਟੀ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਅਲਟੀਮੇਟਲੀ ਕਿਉਂਕਿ ਬਹੁਤ ਅਨਸੇਫ ਹੁੰਦਾ ਕਈ ਵਾਰੀ ਲੋਕੀ ਇਗਨੋਰ ਕਰ ਦਿੰਦੇ ਨੇ ਸੇਫਟੀ ਨੂੰ ਤੇ ਫਿਰ ਪ੍ਰੋਬਲਮ ਹੋ ਜਾਂਦੀ
5: ਕਿਉਂਕਿ ਆਪ ਜਿੰਨੇ ਮਰਜ਼ੀ ਅਸੀਂ ਅਵੇਅਰ ਹੋਈਏ ਸਾਹਮਣੇ ਵਾਲੇ ਦਾ ਨਹੀਂ ਪਤਾ ਹੁੰਦਾ ਕਈ ਵਾਰ ਉਹ ਮਤਲਬ ਇਗਨੋਰ ਕਰ ਦਿੰਦੇ ਰੂਲਸ ਨੂੰ ਤੇ ਫਿਰ ਨੁਕਸਾਨ ਤੇ ਫਿਰ ਆਮਣੇ ਸਾਹਮਣੇ ਦੋਨਾਂ ਨੂੰ ਹੀ ਹੋ ਜਾਂਦਾ
4: ਬਿਲਕੁਲ ਜੀ ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ ਫੋਕਸ ਕਰਨਾ ਚਾਹੀਦਾ ਤੇ ਧਿਆਨ ਰੱਖਣਾ ਚਾਹੀਦਾ ਵੀ ਕਿਸ ਤਰੀਕੇ ਨਾਲ ਤੁਸੀਂ ਆਪਣਾ ਜੇ ਬਾਹਰ ਜਾ ਰਹੇ ਹੋ ਤੇ ਉਹਦੇ ਬਾਰੇ ਇਹਨਾਂ ਦੇ ਐਕਸਪੀਰੀਅੰਸ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੈਂ ਵੈਸੇ ਇਸ ਗੱਲ ਦੇ ਵਿੱਚ ਕਾਫੀ ਹੱਕ ਚ ਹੁੰਦਾ ਕਿ ਵੀ ਆਪਾਂ ਨੂੰ ਥੋੜਾ ਥੋੜਾ ਟਾਈਮ ਜਿਹੜਾ ਆਪਣੀ ਲਾਈਫ ਚੋਂ ਕੱਢ ਕੇ ਤੇ ਬਾਹਰ ਜਾਣਾ ਚਾਹੀਦਾ ਤੇ ਰੀਐਨਰਜਾਈਜ਼ ਹੋ ਜਾਂਦਾ ਬੰਦਾ ਹਨਾ ਤੇ ਜਿੱਦਾਂ ਵੀ ਤੁਸੀਂ ਕਿਤੇ ਵੀ ਜਾਓ ਤੇ ਉਸ ਤਰੀਕੇ ਨਾਲ ਬਟ ਇਹ ਸਾਰੀਆਂ ਗੱਲਾਂ ਪਤਾ ਜਿਹੜੀਆਂ ਜੀ ਇਹ ਚੱਲਦੀਆਂ ਰਹਿਣੀਆਂ ਉਹਦੇ ਨਾਲ ਨਾਲ ਮੈਨੂੰ ਲੱਗਦਾ ਵੀ ਥੋੜੀਆਂ ਜਿਹੀਆਂ ਖਬਰਾਂ ਜਿਹੜੀਆਂ ਨੇ ਫਿਰ ਤੋਂ ਈਰਾਨ ਤੇ ਅਮੈਰੀਕਾ ਦੀ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਦੇ ਬਾਰੇ ਥੋੜੀ ਜਿਹੀ ਰਿਪੋਰਟ ਸੁਣ ਲੈਂਦੇ ਹਾਂ ਤੇ ਫਿਰ ਆਪਾਂ ਆਪਣੀ ਗੱਲਬਾਤ ਜਿਹੜੀ ਸ਼ੁਰੂ ਕਰਦੇ ਹਾਂ ਤੇ ਇਸ ਟੌਪਿਕ ਦੇ ਉੱਤੇ ਵੀ ਨਜ਼ਰ ਮਾਰਦੇ ਹਾਂ। ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਇੱਕ ਛੋਟੀ ਜਿਹੀ ਖਬਰ
6: ਕਤਰ ਔਰ ਪਾਕਿਸਤਾਨ ਕੇ ਮੀਡੀਏਟਰਸ ਕਾ ਦਾਵਾ 60 ਦਿਨੋਂ ਕੇ ਅੰਦਰ ਯੁੱਧ ਖਤਮ ਕਰਨੇ ਕੇ ਲੀਏ ਆਖਰੀ ਸਮਝੌਤੇ ਕੇ ਰੋਡ ਮੈਪ ਪਰ ਸਹਿਮਤ ਹੋਏ ਈਰਾਨ ਔਰ ਅਮਰੀਕਾ ਲੇਕਿਨ ਕਿਸ ਅੜਚਨ ਕਾ ਹੈ ਡਰ ਦੇਖੇਂਗੇ ਪ੍ਰੋਗਰਾਮ। ऐतिहासिक चुनावी जीत के महज 2 साल बाद ब्रिटेन के प्रधानमंत्री कीयर स्टारमर ने दिया इस्तीफा। लेबर पार्टी के कई सांसदों का गवाया समर्थन। नए प्रधानमंत्री के चुने जाने तक बने रहेंगे केयर टेकर प्राइम मिनिस्टर। दिखाएंगे कहानी रूस की कैद में आए उस यूक्रेनी सैनिक की जिसने अपने साथी कैदियों का हौसला बनाए रखने के लिए सुनाई हैरी पॉटर की कहानी। लखनऊ में अलीगंज की एक इमारत में आग लगने से 15 बच्चों की मौत और 9 घायल। कोचिंग सेंटर में लगी आग। यूपी के डिप्टी सीएम ब्रजेश पाठक ने दिए उच्च स्तरीय जांच के आदेश। स्वागत है आपका बीबीसी दुनिया में, मैं हूं विदित मेहरा। अमेरिका और ईरान के बीच जंग खत्म करने के लिए पीस डील करवाने में जुटे पाकिस्तान और कतर के मीडिएटर्स ने कहा है कि दोनों ही मुल्क जंग को 60 दिनों के अंदर पूरी तरह खत्म करने के लिए एक रोड मैप पर तैयार हो गए हैं। यह सब हुआ है पिछले हफ्ते अमेरिका और ईरान के बीच एक मेमोरेंडम ऑफ अंडरस्टैंडिंग साइन होने के बाद। वीकेंड पर स्विट्जरलैंड के ब्यूर्गेनस्टॉक रिजॉर्ट में हुए लेक लुत्सेर्न समिट के बाद जारी संयुक्त बयान में कहा गया कि दोनों पक्षों ने एक हाई लेवल कमेटी और वर्किंग ग्रुप बनाने पर सहमति जताई है। इनका काम ईरान के परमाणु कार्यक्रम और उस पर लगाए गए प्रतिबंधों से जुड़े मुद्दों पर चर्चा को आगे बढ़ाना होगा। इसके साथ ही एक मॉनिटरिंग और डिस्प्यूट रेजोल्यूशन ग्रुप भी बनाया जाएगा ताकि आगे दोनों पक्षों में किसी बात पर कोई विवाद हो तो उसे सुलझाया जा सके। इसके साथ ही स्ट्रेट ऑफ हॉर्मुज

0: ਜੇ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कैलगरीज मोस्ट पॉपुलर रेडियो रेडियो सबरंग 94.7
4: FM। टेक योर बिजनेस बियॉन्ड वॉल्स and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਬਿਲਕੁਲ ਜੀ, ਸਬਰੰਗ ਡੋਟ ਸੀ ਏ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਤੁਸੀਂ। ਬਾਕੀ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ 403-400-0203 ਤੇ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਅਤੇ ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਅੱਗੇ ਵਧਾਉਂਦੇ ਹਾਂ। ਅਤੇ ਚਰਨਦੀਪ ਜੀ, ਜਿੱਦਾਂ ਕਿ ਕਾਫੀ ਦੇਰ ਤੋਂ ਗੱਲਬਾਤ ਕਰ ਰਹੇ ਸੀਗੇ ਤੁਹਾਡੀਆਂ ਖਬਰਾਂ ਵੀ ਨਾਲ, ਅਤੇ ਤੁਸੀਂ ਘੁੰਮ ਫਿਰ ਕੇ ਆਏ ਹੋ ਹੈ ਨਾ, ਅਤੇ ਕਿੱਦਾਂ ਦਾ ਲੱਗਿਆ ਤੁਹਾਨੂੰ ਬਾਹਰ ਜਾ ਕੇ ਜੀ? ਵੈਸੇ
6: ਰਜੇਸ਼ ਜੀ, ਆਪਾਂ ਗੱਲ ਕਰੀਏ ਇੱਕ ਰੂਟੀਨ ਤੋਂ ਥੋੜਾ ਜਿਹਾ ਨਾ ਰਿਲੈਕਸ ਹੋਣ ਦੀ, ਹੈ ਨਾ। ਮੈਂ ਪੜ੍ਹ ਰਹੀ ਸੀ ਕਿ 1890 ਚ ਜਦੋਂ ਮਤਲਬ ਇੰਡਸਟਰੀਅਲ ਰੈਵੋਲੂਸ਼ਨ ਪੀਕ ਤੇ ਸੀਗਾ ਤੇ ਉਦੋਂ ਇਹ ਸੰਡੇ ਦੀ ਛੁੱਟੀ ਦਾ ਜਿਹੜਾ ਕਿ ਵੀ ਵਰਕਰਸ ਜਿਹੜੇ ਆ ਆਲ ਦਾ 7 ਡੇਜ਼ ਕੰਮ ਕਰ ਕਰਕੇ ਉਹਨਾਂ ਦੀ ਜਿਹੜੀ ਵਰਕਿੰਗ ਐਬਿਲਿਟੀ ਹੈ ਉਹ ਘੱਟ ਜਾਂਦੀ ਹੈ, ਤਾਂ ਉਹਨਾਂ ਨੂੰ ਇੱਕ ਬ੍ਰੇਕ ਦੇਣੀ ਜਿਹੜੀ ਹੈ ਜ਼ਰੂਰੀ ਹੈ ਤਾਂ ਕਿ ਉਹ ਰਿਲੈਕਸ ਹੋ ਜਾਣ ਸੰਡੇ ਕਰਕੇ। ਔਰ ਜਿਹੜਾ ਆਪਣਾ ਇਹ ਟ੍ਰੈਡੀਸ਼ਨਲ ਹੁਣ ਵੀਕਐਂਡ ਸੈਟਰਡੇ ਸੰਡੇ ਚੱਲ ਰਿਹਾ, ਇਹ ਹੈਨਰੀ ਫੋਰਡ ਜੀ ਨੇ 1926 ਦੇ ਵਿੱਚ ਮਤਲਬ 2 ਦਿਨ ਸੈਟਰਡੇ ਐਂਡ ਸੰਡੇ ਦਾ ਕੀਤਾ ਸੀਗਾ, ਜਿਸ ਚ ਉਹਨਾਂ ਨੂੰ ਪਤਾ ਲੱਗਿਆ ਕਿ ਜਦੋਂ ਮੰਡੇ ਨੂੰ ਵਰਕਰਸ ਆਉਂਦੇ ਆ ਤਾਂ ਉਹ ਰਿਜੂਵਨੇਟ ਹੋਏ ਹੁੰਦੇ ਆ, ਉਹਨਾਂ ਦੀ ਐਨਰਜੀ ਜਿਹੜੀ ਆ ਬਹੁਤ ਐਨਹਾਂਸ ਹੋਈ ਹੁੰਦੀ ਹੈ। ਤੇ ਆਪਾਂ ਆਪਣੇ ਆਪ ਦੇ ਵਿੱਚ ਵੀ ਦੇਖਦੇ ਹਾਂ ਕਿ ਜਦੋਂ ਵੀ ਆਪਾਂ ਆਊਟਿੰਗ ਤੋਂ ਆਉਂਦੇ ਹਾਂ, ਇੱਕ ਤਾਂ ਚਾਹੇ ਅਸੀਂ ਫੈਮਿਲੀ ਸਾਰੇ ਇਕੱਠੇ ਰਹਿ ਰਹੇ ਹੁੰਦੇ ਹਾਂ ਪਰ ਇੰਨਾ ਜ਼ਿਆਦਾ ਟਾਈਮ ਇਕੱਠਿਆਂ ਨਹੀਂ ਮਿਲਦਾ ਕਿਉਂਕਿ ਸਾਰੇ ਵਰਕਿੰਗ ਹੁੰਦੇ ਆ, ਫਿਰ ਆਪਣੇ ਹੋਰ ਰੂਟੀਨ ਦੇ ਕੰਮ ਹੁੰਦੇ ਆ। ਪਰ ਜਦੋਂ 2-3 ਦਿਨ ਤੁਸੀਂ ਦਿਨ ਰਾਤ ਇਕੱਠੇ ਹੈਗੇ ਹੋ ਇੰਜੋਏ ਕਰਦੇ ਹੋ ਤਾਂ ਫਿਰ ਪਿਛਲੀਆਂ ਵੀ ਯਾਦਾਂ ਆ ਜਾਂਦੀਆਂ ਔਰ ਐਵੇਂ ਲੱਗਦਾ ਕਿ ਰੀਚਾਰਜ ਹੋ ਕੇ ਆਏ ਹਾਂ ਅਸੀਂ। ਤੇ ਸੇਮ ਮੈਨੂੰ ਵੀ ਉਹੀ ਫੀਲਿੰਗ ਆ ਰਹੀ ਹੈ ਕਿ ਵੈਸੇ ਤਾਂ ਬੱਚਿਆਂ ਦੀ ਵੇਟ ਕਰਦੇ ਹੀ ਸਾਰਾ ਦਿਨ ਲੰਘ ਜਾਂਦਾ ਸੀ ਕਿ ਉਹ ਸ਼ਾਮ ਨੂੰ ਆਉਣਗੇ, ਫਿਰ ਉਹ ਥੱਕੇ ਹੁੰਦੇ ਆ ਥੋੜਾ ਬਹੁਤ ਬੈਠਦੇ ਆ, ਬਟ ਜਦੋਂ ਸਾਰਾ ਦਿਨ ਅਸੀਂ ਨਾਲ ਹੁੰਦੇ ਆ ਇੰਜੋਏ ਕਰਦੇ ਆ ਯਾਦਾਂ ਪਿਛਲੀਆਂ ਬਚਪਨ ਦੇ ਵਿੱਚ ਜਦੋਂ ਉਹਨਾਂ ਨੂੰ ਲੈ ਕੇ ਜਾਂਦੇ ਹੁੰਦੇ ਸੀ ਤੇ ਉਹ ਸਾਰੀਆਂ ਗੱਲਾਂ ਯਾਦ ਕਰਦੇ ਆ, ਤਾਂ ਬਾਕੀ ਬੜਾ ਰਿਲੈਕਸਿੰਗ ਜਿਹਾ ਫੀਲ ਹੋਇਆ 2-3 ਦਿਨ ਜਾ ਕੇ।
5: ਬਹੁਤ ਵਧੀਆ ਜੀ, ਵਧੀਆ ਕੀਤਾ ਕਿਉਂਕਿ ਇਹ ਮੈਨੂੰ ਤੇ ਆਪ ਬੜਾ ਵਧੀਆ ਲੱਗਦਾ। ਮੈਂ ਵੈਸੇ ਸੋਚਿਆ ਸੀਗਾ ਵੀ ਹੁਣ ਵੱਧ ਤੋਂ ਵੱਧ ਜਿਹੜਾ ਵੀ ਇਹ ਕੁਛ ਦਿਨ ਬਾਹਰ ਜਾਇਆ ਕਰਾਂਗੇ ਕਿਉਂਕਿ ਵੈਦਰ ਵਧੀਆ ਹੈ ਤੇ ਇਹਦਾ ਫਾਇਦਾ ਚੁੱਕਣਾ ਚਾਹੀਦਾ।
6: ਬਿਲਕੁਲ ਜੀ, ਇੱਥੇ ਤਾਂ ਆਪਾਂ ਨੂੰ ਥੋੜਾ ਹੀ ਸਮਾਂ ਮਿਲਦਾ ਕਿਉਂਕਿ ਫਿਰ ਜਦੋਂ ਸਨੋ ਸ਼ੁਰੂ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਤਾਂ ਫੈਮਿਲੀ ਆਊਟਿੰਗਸ ਪਲਾਨ ਕਰਨਾ ਬੜਾ ਡਿਫਿਕਲਟ ਹੋ ਜਾਂਦਾ।
5: ਬਿਲਕੁਲ ਹਾਂਜੀ, ਵੈਸੇ ਪਰ ਮੈਨੂੰ

0: ਦਾ ਲੱਗਦਾ ਵੀ ਆਪਾਂ ਇੱਥੇ ਕੈਲਗਰੀ ਚ ਰਹਿ ਕੇ ਜ਼ਿਆਦਾ ਇੰਜੋਏ ਕਰਦੇ ਹਾਂ, ਜੇ ਬੈਕ ਹੋਮ ਵਾਲੀਆਂ ਜਗ੍ਹਾਵਾਂ ਦੇ ਉੱਤੇ ਇੰਨੇ ਇਵੈਂਟਸ ਇੰਨੀਆਂ ਚੀਜ਼ਾਂ ਨਹੀਂ ਲੋਕੀ ਕਰਦੇ ਕਿਉਂਕਿ ਉਹ ਰੂਟੀਨ ਚ ਹੱਸਦੇ ਖੇਲਦੇ ਰਹਿੰਦੇ ਆ।
1: ਬਿਲਕੁਲ,
0: ਇੱਥੇ ਹਰ ਵੀਕਐਂਡ ਦੇ ਉੱਤੇ ਹੁਣ ਆਪਾਂ ਦੇਖਦੇ ਹਾਂ ਕੁਛ ਨਾ ਕੁਛ ਹੁੰਦਾ ਰਹਿੰਦਾ। ਇਹ ਵੀਕਐਂਡ ਗਿਆ ਜੇ ਦੋ ਪਹਿਲਾਂ ਇੱਕ ਦੋ ਇਵੈਂਟ ਹੁੰਦੇ ਸੀਗੇ, ਹੁਣ ਅੱਜ ਕੱਲ੍ਹ ਦੇਖਦੇ ਆ ਪੰਜ ਸੱਤ ਇਵੈਂਟ ਜਿਹੜੇ ਨੇ ਮੈਂ ਦੇਖਿਆ ਵੀ ਹਰ ਵੀਕਐਂਡ ਦੇ ਉੱਤੇ
1: ਇੰਨੀ ਓਵਰਲੈਪਿੰਗ ਹੋਈ ਹੁੰਦੀ ਹੈ, ਮਤਲਬ ਐਵੇਂ ਲੱਗਦਾ ਕਿ ਥੋੜਾ ਟਾਈਮ ਚਲੋ ਇਹ ਇਵੈਂਟ ਦੇਖ ਲਈਏ, ਥੋੜਾ ਟਾਈਮ ਉਹ ਦੇਖ ਲਈਏ, ਤੇ ਚੋਇਸਿਸ ਆਪਣੇ ਕੋਲ ਇੰਨੀਆਂ ਹੋ ਜਾਂਦੀਆਂ। ਹਰ ਤਰ੍ਹਾਂ ਦੇ ਕਲਚਰਲ ਵੀ ਹੁੰਦੇ ਆ, ਮੋਟੀਵੇਸ਼ਨਲ ਵੀ ਹੁੰਦੇ ਆ, ਜਿਵੇਂ ਸਪੋਰਟਸ ਦਾ, ਜਾਂ ਹੁਣ ਤੁਸੀਂ ਯੋਗਾ ਦਾ ਦੇਖਿਆ ਆਪਾਂ ਨੇ ਪਰਸੋਂ।
0: ਬਿਲਕੁਲ ਬਿਲਕੁਲ, ਹਰ ਤਰ੍ਹਾਂ ਦੇ ਇਵੈਂਟਸ ਜਿਹੜੇ ਨੇ ਉਹ ਧਾਰਮਿਕ ਤੋਂ ਲੈ ਕੇ ਰਿਲੀਜੀਅਸ ਜਿਹਨੂੰ ਕਹਿੰਦੇ ਆ ਆਪਾਂ, ਜਾਂ ਕਲਚਰ ਹੋ ਗਏ, ਕਮਿਊਨਿਟੀ ਹੋ ਗਏ, ਬਿਜ਼ਨਸ ਦੇ ਹੋ ਗਏ, ਐਕਸਪੋਜ ਹੋ ਗਏ, ਕਿੰਨਾ ਕੁਛ ਜਿਹੜਾ ਆਉਂਦਾ ਆਉਣ ਵਾਲੇ ਟਾਈਮ ਚ ਫੇਰ ਉਹ ਚੀਜ਼ਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਅੱਗੇ ਆਈ ਜਾਣੀਆਂ। ਤੇ 29-30 ਤਰੀਕ ਨੂੰ ਵੈਸੇ ਮੈਂ ਦੱਸਦਾ ਜੀ ਤੁਹਾਨੂੰ ਆਪਾਂ ਐਕਸਪੋ ਦੀ ਗੱਲ ਹੀ ਕਰ ਰਹੇ ਹਾਂ ਉਹਨੂੰ, ਪਰ ਬਿਜ਼ਨਸ ਐਕਸਚੇਂਜ ਕਹਿੰਦੇ ਆ ਪ੍ਰੋਗਰਾਮ ਨੂੰ, ਮਾਊਂਟ ਰਾਇਲ ਯੂਨੀਵਰਸਿਟੀ ਦੇ ਅੰਦਰ ਕਰਵਾਇਆ ਜਾ ਰਿਹਾ। ਤੇ ਇਹਦੇ ਕਿਉਂਕਿ ਆਪਾਂ ਵੀ ਥੋੜੀਆਂ ਟਿਕਟਾਂ ਜਾਂ ਕੋਈ ਸਪੋਂਸਰਸ਼ਿਪ ਤੁਸੀਂ ਇਹਦੇ ਚ ਕਰਨਾ ਚਾਹੋ ਤੇ ਉਹਦੇ ਵਾਸਤੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ। ਬੇਸਿਕਲੀ ਇਹ ਜਿਹੜਾ ਇਵੈਂਟ ਇਹਦਾ ਨਾਂ ਹੈਗਾ, ਕਿਉਂਕਿ ਇਹ ਅਫਰੀਕਾ ਤੋਂ ਆਇਆ ਤੇ ਅਫਰੀਕਾ, ਕੈਨੇਡਾ ਐਂਡ ਏਸ਼ੀਆ, ਪਹਿਲਾਂ ਇੰਡੀਆ ਰੱਖਿਆ ਸੀ ਨਾਂ ਇਹਨਾਂ ਨੇ, ਫਿਰ ਕਿਉਂਕਿ ਮੈਂ ਉਹਨੂੰ ਕਿਹਾ ਵੀ ਸਾਡੇ ਕਾਫੀ ਜਿਹੜੇ ਦੋਸਤ ਨੇ ਉਹ ਏਸ਼ੀਅਨ ਕਮਿਊਨਿਟੀਜ਼ ਤੋਂ ਵੀ ਆਉਂਦੇ ਆ ਤੇ ਇਹਨੂੰ ਕੱਲਾ ਇੰਡੀਆ ਦੇ ਨਾਲ ਨਾ ਲਓ, ਤੁਸੀਂ ਏਸ਼ੀਆ ਵੀ ਰੱਖ ਲਓ। ਫਿਰ ਉਹਨਾਂ ਨੇ ਵਰਕਆਊਟ ਕੀਤਾ ਤੇ ਜਿਹੜੇ ਨੇ ਮਿਸਟਰ ਕਜ਼ੀਰ ਜਿਹੜੇ ਕਿ ਓਨਰੇਬਲ ਨੇ ਤੇ ਓਨਰੇਬਲ ਕੌਂਸਲਰ ਨੇ, ਤੇ ਉਸ ਤੋਂ ਇਲਾਵਾ ਓਨਰੇਬਲ ਜਿਹੜੇ ਸਾਡੇ ਲੀਲਾ ਹੀਰ ਜੀ ਨੇ, ਇਹ ਦੋਨੋਂ ਕਾਫੀ ਕਰਦੇ ਆ ਨਾਲ, ਮੈਨੂੰ ਵੀ ਥੋੜਾ ਜਿਹਾ ਕੰਮ ਕਰਨ ਦਾ ਮੌਕਾ ਮਿਲ ਰਿਹਾ। ਸੋ ਹਾਂਜੀ, ਇਹਨਾਂ ਦੇ ਨਾਲ ਤੇ ਹੋਰ ਕਾਫੀ ਚੀਜ਼ਾਂ ਜਿਹੜੀਆਂ ਨੇ ਇਸ ਪ੍ਰੋਗਰਾਮ ਚ 29-30 ਤਰੀਕ ਨੂੰ ਉਹਨਾਂ ਨੇ ਕਰਵਾਉਣਾ ਤੇ ਅਗਲਾ ਮੰਡੇ ਟਿਊਜ਼ਡੇ ਆਈ ਬਿਲੀਵ ਹੋਏਗਾ। ਉਸ ਤੋਂ ਬਾਅਦ ਫਿਰ ਨਿਊ ਈਅਰ ਆ ਜਾਣਾ, ਨਿਊ ਈਅਰ ਕਹਿੰਦਾ ਮੈਂ, ਕੈਨੇਡਾ ਡੇ ਆ ਜਾਣਾ।
1: ਹਾਂਜੀ,
0: ਤੇ ਕੈਨੇਡਾ ਡੇ ਦੇ ਉੱਤੇ ਵੀ ਉਹ ਜਿਹੜਾ ਟੂਰ ਜਿਹੜੇ ਲੋਕੀ ਆ ਰਹੇ ਨੇ ਉਹਨਾਂ ਨੂੰ ਬਾਹਰ ਲੈ ਕੇ ਜਾ ਰਹੇ ਆ ਤੇ ਕਾਫੀ ਬਿਜ਼ੀ ਉਹਨਾਂ ਨੇ ਰੱਖਣਾ ਪ੍ਰੋਗਰਾਮ। ਤੇ ਆਪਾਂ ਵੀ ਲੋਕਲ ਸਾਡਾ ਜਿਹੜਾ ਪ੍ਰੈਰੀਵਿਨ ਪਾਰਕ ਦੇ ਵਿੱਚ ਵਨ ਆਫ ਦਾ ਬਿਗੈਸਟ ਕੈਨੇਡਾ ਡੇ ਸੈਲੀਬ੍ਰੇਸ਼ਨ ਜਿਹੜੀ ਹੁੰਦੀ ਹੈ ਜੀ, ਤੁਸੀਂ ਪਤਾ ਨਹੀਂ ਗਏ ਉੱਥੇ ਕਦੀ ਕਿ ਨਹੀਂ, ਬਟ ਇਸ ਵਾਰੀ ਪਿਛਲੇ ਸਾਲ ਉਹਨਾਂ ਕੋਲ 14,000 ਕਹਿੰਦੇ ਆਪਾਂ ਬਰਗਰ ਵੰਡੇ ਸੀਗੇ, ਇਸ ਵਾਰੀ 20,000 ਦੇ ਕਰੀਬ ਬਰਗਰ ਵੰਡਣ ਦੇ ਚਾਂਸ ਨੇ। ਸੋ ਇਹ ਇਹ ਪ੍ਰੋਗਰਾਮ ਜਿਹੜੇ ਨੇ ਅਗਲੇ ਵੀਕਐਂਡ ਤੇ ਵੀ ਆ ਰਹੇ ਨੇ ਜਲਦੀ, ਵੀਕ ਹੀ ਵੀਕ ਵੀਕਐਂਡ ਹੀ ਨਹੀਂ, ਵੀਕ ਡੇਜ਼ ਦੇ ਵਿੱਚ ਵੀ ਚੱਲੀ ਜਾਂਦੇ
1: ਨੇ, ਵੀਕ ਡੇਜ਼ ਵੀ ਚੱਲਣਗੇ।
0: ਸੋ ਇਸ ਤੋਂ ਇਲਾਵਾ ਹੋਰ ਵੀ ਬੜੇ ਪ੍ਰੋਗਰਾਮ ਜਿਹੜੇ ਨੇ ਇੱਕ ਕਰਵਾਇਆ ਜਾ ਰਿਹਾ, ਭੋਲਾ ਜੀ ਹੁਣਾਂ ਨੇ ਵੀ ਸ਼ੇਅਰ ਕੀਤਾ ਸੀ, ਮਨਜੋਤ ਹੁਣਾਂ ਨੇ, ਤੇ ਉਹ 28 ਤਰੀਕ ਨੂੰ ਆਈ ਬਲੀਵ ਉਹਨਾਂ ਦਾ ਵੀ ਇੱਕ ਪ੍ਰੋਗਰਾਮ ਹੈਗਾ। ਤੇ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਪ੍ਰੋਗਰਾਮ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਤੁਹਾਡੇ ਨਾਲ ਡਿਸਕਸ ਕਰਦੇ ਰਹਾਂਗੇ, ਬਟ ਇਹ ਆ ਵੀ ਇਹ ਪ੍ਰੋਗਰਾਮ ਲੋਕਲੀ ਦੇਖਦੇ ਹਾਂ, ਉਹੀ ਲੋਕੀ ਉਹਨਾਂ ਦੇ ਨਾਲ ਹੀ ਮਿਲਣਾ ਗਿਲਣਾ ਤੇ ਵਧੀਆ ਲੱਗਦਾ। ਬਟ ਉਸ ਤੋਂ ਇਲਾਵਾ ਜਿੱਦਾਂ ਤੁਸੀਂ ਬਾਹਰ ਜਾ ਕੇ ਆਏ ਹੋ ਤੇ ਆਪਣੇ ਆਪ ਨੂੰ ਇੱਕ ਜਿਹਨੂੰ ਕਹਿੰਦੇ ਨਾ ਵੀ ਰੀਚਾਰਜ ਤੇ ਕਰਦੇ ਕਰਦੇ ਪਰ ਆਪਾਂ ਗਰਾਊਂਡਡ ਵੀ ਹੋ ਜਾਂਦੇ ਹਾਂ, ਮੈਨੂੰ ਲੱਗਦਾ ਗਰਾਊਂਡ ਦੇ ਨਾਲ ਜਦੋਂ ਪਹਾੜਾਂ 'ਚ ਜਾਂਦੇ ਹਾਂ
1: ਬਿਲਕੁਲ
0: ਨਾ ਥੋੜੀ ਜਿਹੀ ਵਧੀਆ ਫੀਲਿੰਗ ਹੁੰਦੀ ਹੈ ਉੱਥੇ।
1: ਵੈਸੇ ਨਾ ਮੇਰੀ ਵੀ ਔਰ ਮੇਰੇ ਬੱਚਿਆਂ ਦੀ ਵੀ ਚੋਇਸ ਹੈ ਕਿ ਨੇਚਰ ਨਾਲ ਜੁੜਿਆ ਜਾਵੇ, ਇਹ ਨਹੀਂ ਕਿ ਗਏ ਤਾਂ ਕਿਤੇ ਕੋਈ ਮਾਲਸ ਚ ਘੁੰਮਣ ਚਲੇ ਜਾਓ ਜਾਂ ਉਹ ਤਾਂ ਹਰ ਇੱਕ ਸਿਟੀ ਵਿੱਚ ਸੇਮ ਹੀ ਹੁੰਦਾ ਮੇਰਾ ਖਿਆਲ।
0: ਜੀ ਜੀ ਬਿਲਕੁਲ,
1: ਪਰ ਮਤਲਬ ਜਦੋਂ ਵੀ ਆਊਟਿੰਗ ਦਾ ਸਾਨੂੰ ਟਾਈਮ ਮਿਲਦਾ ਤਾਂ ਸਾਡੀ ਪ੍ਰਾਇਓਰਿਟੀ ਜਿਹੜੀ ਹੁੰਦੀ ਹੈ ਕਿ ਕੁਦਰਤ ਨਾਲ ਜੁੜਿਆ ਜਾਵੇ, ਕੋਈ ਝੀਲਾਂ ਹੋਣ, ਪਹਾੜ ਹੋਣ, ਕੋਈ ਇਸ ਤਰ੍ਹਾਂ, ਮਤਲਬ ਅਗਰ ਅਸੀਂ ਜਾਈਏ ਕੁਦਰਤ ਦੇ ਨਾਲ ਜੁੜੀਏ ਤਾਂ ਉਹ ਐਨਰਜੀ ਮਿਲਦੀ ਹੈ। ਰਜੇਸ਼ ਜੀ, ਕੁਛ ਇਸੀ ਲਈ ਮੈਂ ਕੁਛ ਲਿਖਿਆ ਸੀ, ਸਫ਼ਰ ਤੇ ਨਿਕਲੇ ਹਾਂ ਖੋਰੇ ਆਪਣੇ ਆਪ ਨੂੰ ਲੱਭ ਸਕੀਏ, ਬਸ ਗੱਲ ਇਹੀ ਹੈ।
0: ਹਾਂਜੀ, ਬੜਾ ਵਧੀਆ ਜੀ ਪੋਇਮ ਪੜਨ ਜਾ ਰਹੇ ਹੋ ਜੀ, ਤੇ ਜਾਣਦੇ ਹਾਂ ਵੀ ਇਹ ਕਿਹੜੀ ਪੋਇਮ ਹੈ ਤੇ ਕੀ ਕੁਛ ਇਹਦੇ ਵਿੱਚ ਹੈਗਾ, ਕਿਉਂਕਿ ਥੋੜਾ ਜਿਹਾ ਟੈਕਨੀਕਲ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆ ਜਾਂਦੀਆਂ ਤੇ ਜੀ।
1: ਹਾਂਜੀ ਹਾਂਜੀ, ਗੱਲ ਇਹ ਕਿ ਜਦੋਂ ਆਪਾਂ ਆਪਣੀ ਰੁਟੀਨ ਤੋਂ, ਭੀੜ ਭੜੱਕੇ ਤੋਂ ਨਿਕਲ ਕੇ ਜਦੋਂ ਛੁੱਟੀ ਤੇ ਜਾਂਦੇ ਹਾਂ ਤਾਂ ਕਿਤੇ ਉਹ ਆਪਣੇ ਆਪ ਨੂੰ ਮਿਲਣ ਦੀ ਗੱਲ ਹੁੰਦੀ ਹੈ।
0: ਜੀ ਜੀ ਬਿਲਕੁਲ,
1: ਸਫ਼ਰ ਤੇ ਨਿਕਲੇ ਹਾਂ ਖੋਰੇ ਆਪਣੇ ਆਪ ਨੂੰ ਲੱਭ ਸਕੀਏ, ਗੁੰਮ ਗਈ ਸੀ ਜੋ ਫਰਜ਼ਾਂ ਦੀ ਘੁੰਮਣ ਘੇਰੀ ਵਿੱਚ, ਜਿਹੜੀ ਵੀ ਆਪਣੀ ਰਿਸਪੋਂਸੀਬਿਲਟੀ ਚ ਆਪਾਂ ਉਲਝ ਜਾਂਦੇ ਹਾਂ ਹੈਨਾ
0: ਜੀ।
1: ਮਾਸੂਮੀਅਤ ਵੀ ਮਨਾ ਜ਼ਰੂਰੀ ਹੈ, ਕੀ ਰੱਖਿਆ ਇੰਨੀ ਦਲੇਰੀ ਵਿੱਚ, ਆਪਣਿਆਂ ਦੇ ਪਿਆਰ ਚ ਜੀ ਲੈ ਜੀ ਭਰ ਕੇ, ਦੂਰ ਹੀ ਰਹਿਣਾ ਦੀਪ ਹੇਰਾ ਫੇਰੀ ਚੋਂ, ਹੇਰਾ ਫੇਰੀ ਤਾਂ ਇਸ ਤਰ੍ਹਾਂ ਹੈ ਕਿ ਜਦੋਂ ਆਪਾਂ ਕੁਦਰਤ ਦੇ ਵਿੱਚ ਬੈਠਦੇ ਹਾਂ ਤੇ ਆਪਣੇ ਆਪ ਨਾਲ ਮੁਲਾਕਾਤਾਂ ਹੁੰਦੀਆਂ, ਆਪਣੇ ਅੰਦਰ ਨਾਲ ਗੱਲ ਕਰੀਦੀ ਹੈ, ਫਿਰ ਆਪਣੇ

0: ਸਾਨੂੰ ਆਪ ਹੀ ਕਹੀਦਾ ਕਿ ਇੰਨੀ ਭੱਜ ਦੌੜ ਦੇ ਵਿੱਚ ਕੀ ਰੱਖਿਆ ਕਦੀ ਥੋੜਾ ਬਹੁਤ ਰੁਕ ਕੇ ਆਪਣੇ ਆਪ ਨਾਲ ਗੱਲਬਾਤ ਕਰੀਏ ਆਪਣੇ ਆਪ ਨਾਲ ਮੁਲਾਕਾਤ ਕਰੀਏ ਤੇ ਉਸ ਦੇ ਲਈ ਤਾਂ ਆਪਾਂ ਬੜੇ ਲੱਕੀ ਹਾਂ ਕਿ ਇਹੋ ਜਿਹੇ ਆਪਾਂ ਏਰੀਆ ਦੇ ਵਿੱਚ ਰਹਿ ਰਹੇ ਹਾਂ ਤੇ ਕੁਦਰਤ ਤਾਂ ਚਾਰੇ ਪਾਸੋਂ ਵੀ ਬਾਵਾਂ ਖਿਲਾਰ ਕੇ ਸਾਡੋਂ ਉਡੀਕਦੀ ਹੈ ਸਾਰੇ ਪਾਸੇ ਇੰਨੀ ਮਤਲਬ ਮੈਨੂੰ ਲੱਗਦਾ ਅਲਬਰਟਾ ਜਿਹੜਾ ਹੈ ਰਿਚ ਹੈ ਲੇਕਸ ਨੇਚਰਸ ਬਿਊਟੀ ਦੇ ਲਈ
1: ਬਿਲਕੁਲ ਜੀ ਕਈ ਵਾਰੀ ਲੋਕੀ ਸਮਝਦੇ ਵੀ ਆਪਾਂ ਪੈਸਾ ਜਿਹੜਾ ਹੈ ਬਹੁਤ ਕਮਾਵਾਂਗੇ ਪੈਸੇ ਦੇ ਨਾਲ ਸਭ ਕੁਛ ਹੋ ਜਾਏਗਾ ਬਟ ਉਹ ਹੁੰਦਾ ਨਹੀਂ ਕਿਉਂਕਿ ਜਿਹੜੇ ਐਕਸਪਰਟ ਲੋਕੀ ਨੇ ਉਹ ਕਹਿੰਦੇ ਵੀ ਜੇ ਤੁਹਾਨੂੰ ਚੰਗੀ ਹੈਲਥ ਚਾਹੀਦੀ ਹੈ ਤੇ ਤੁਸੀਂ ਕਿਤੇ ਵੀ ਐਕਸਰਸਾਈਜ਼ ਕਰ ਸਕਦੇ ਹੋ ਠੀਕ ਹੈ ਜੇ ਐਕਸਰਸਾਈਜ਼ ਕਰਨੀ ਜ਼ਰੂਰੀ ਨਹੀਂ ਵੀ ਮਹਿੰਗੇ ਮਹਿੰਗੇ ਜਿਮ ਤੇ ਬੜੇ ਮਹਿੰਗੇ ਮਹਿੰਗੇ ਕੱਪੜੇ ਪਾ ਕੇ ਤੁਸੀਂ ਉੱਥੇ ਜਾਣਾ ਤੇ ਫੇਰ ਹੀ ਕਰਨੀ ਹੈ ਜੇ ਤੁਸੀਂ ਚੰਗਾ ਖਾਣਾ ਖਾਣਾ ਚਾਹੁੰਦੇ ਹੋ ਤੇ ਉਹ ਸਾਦਾ ਭੋਜਨ ਜਿਹੜਾ ਉਹ ਖਾ ਸਕਦੇ ਜ਼ਰੂਰੀ ਨਹੀਂ ਵੀ ਮਹਿੰਗੇ ਮਹਿੰਗੇ ਰੈਸਟੋਰੈਂਟਾਂ ਚ ਹੋਟਲਾਂ ਚ ਜਾ ਕੇ ਖਾਣਾ ਜਾਂ ਉਸ ਤਰ੍ਹਾਂ ਦਾ ਲਾਈਫ ਸਟਾਈਲ ਰੱਖਣਾ ਤੇ ਜੇ ਤੁਸੀਂ ਆਪਣੇ ਆਪ ਨੂੰ ਖੁਸ਼ ਕਰਨਾ ਚਾਹੁੰਦੇ ਹੋ ਜਾਂ ਜ਼ਿੰਦਗੀ ਜੀਣ ਵਾਸਤੇ ਆਏ ਹੋ ਤੇ ਬਹੁਤ ਪੈਸਿਆਂ ਦੇ ਨਾਲੋਂ ਜ਼ਿਆਦਾ ਤੁਸੀਂ ਖੁਸ਼ੀ ਵਾਲੇ ਪਾਸੇ ਜਾਓ ਸੋ ਖੁਸ਼ੀ ਜਿਹੜੀ ਹੈ ਉਹਦੇ ਵਾਸਤੇ ਤੁਹਾਨੂੰ ਬਹੁਤ ਜ਼ਿਆਦਾ ਪੈਸਿਆਂ ਦੀ ਲੋੜ ਨਹੀਂ ਹੁੰਦੀ ਕਈ ਵਾਰੀ ਲੋਕੀ ਕਹਿੰਦੇ ਰਹਿੰਦੇ ਨੇ ਵੀ ਅਮੀਰੀ ਬਹੁਤ ਜ਼ਰੂਰੀ ਹੈ ਬਟ ਮੈਨੂੰ ਲੱਗਦਾ ਵੀ ਅਮੀਰੀ ਦੇ ਨਾਲੋਂ ਜ਼ਿਆਦਾ ਖੁਸ਼ਹਾਲੀ ਜ਼ਿਆਦਾ ਜ਼ਰੂਰੀ ਹੁੰਦੀ ਹੈ
0: ਹਾਂ ਬਿਲਕੁਲ ਮੈਂ ਆਪ ਸੋਚਦੀ ਹਾਂ ਝੀਲ ਦੇ ਕਿਨਾਰੇ ਬੈਠੇ ਹੋ ਹੈ ਨਾ ਸਵੇਰ ਦਾ ਟਾਈਮ ਹੋਵੇ ਔਰ ਤੁਸੀਂ ਕੋਈ ਲਾਈਟ ਕੋਈ ਮਿਊਜ਼ਿਕ ਚੱਲ ਰਿਹਾ ਜਾਂ ਤੁਸੀਂ ਆਪਣੀ ਮੈਡੀਟੇਸ਼ਨ ਦੇ ਵਿੱਚ ਜੁੜੇ ਹੋ ਤੇ ਜਿਹੜਾ ਉਸ ਟਾਈਮ ਮਨ ਨੂੰ ਸਕੂਨ ਮਿਲਦਾ ਹੈ ਉਹ ਜਿਹਾ ਤਾਂ ਤੁਸੀਂ ਕਿਸੇ ਵੀ ਅੱਛੇ ਅਗਰ ਤੁਸੀਂ ਹੋਟਲ ਚ ਬੈਠੋ ਸ਼ਾਇਦ ਉੱਥੇ ਵੀ ਇੰਨੀ ਖੁਸ਼ੀ ਨਹੀਂ ਮਿਲਦੀ ਹੋਏਗੀ ਜਿਹੜੀ ਉਹ ਕੁਦਰਤੀ ਹਵਾ ਤੁਹਾਡੇ ਬਾਡੀ ਨੂੰ ਟੱਚ ਕਰਕੇ ਜਾ ਰਹੀ ਹੈ ਔਰ ਤੁਹਾਡੇ ਮਾਇੰਡ ਨੂੰ ਰਿਲੈਕਸ ਕਰ ਰਹੀ ਹੈ ਔਰ ਤੁਸੀਂ ਉੱਥੇ ਪਾਣੀ ਦੇ ਕਿਨਾਰੇ ਬੈਠੇ ਹੋ ਕਦੀ ਪੰਛੀਆਂ ਦੀਆਂ ਆਵਾਜ਼ਾਂ ਸੁਣਦੇ ਹੋ ਕਦੀ ਪਾਣੀ ਦੀਆਂ ਆਵਾਜ਼ਾਂ ਸੁਣਦੇ ਹੋ ਔਰ ਉੱਥੇ ਤੁਹਾਡੇ ਕੋਲ ਕੋਈ ਵੀ ਇਹ ਨਹੀਂ ਹੁੰਦਾ ਕਿ ਬਹੁਤੀਆਂ ਕੋਈ ਗੱਡੀਆਂ ਵਹੀਕਲਸ ਦੇ ਤੁਹਾਡੇ ਕੋਲ ਆਸੇ ਪਾਸੇ ਕੋਈ ਕਰਾਊਡ ਹੈ ਚਾਰੋ ਪਾਸੋਂ ਤੁਸੀਂ ਕੁਦਰਤ ਨਾਲ ਘਿਰੇ ਹੁੰਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਧ ਖੁਸ਼ੀ ਤੁਹਾਨੂੰ ਕਿ ਕੋਈ ਵੀ ਹੋਰ ਚੀਜ਼ ਕਿੰਨਾ ਵੀ ਪੈਸਾ ਉਹ ਖੁਸ਼ੀ ਤੁਹਾਨੂੰ ਦੇ ਸਕੇ
1: ਸਹੀ ਗੱਲ ਹੈ ਤੁਹਾਡੀ ਕਿਉਂਕਿ ਖੁਸ਼ੀ ਵਾਸਤੇ ਗੇਨ ਜਿਹੜਾ ਹੈ ਉਹ ਪੈਸਾ ਇੰਨਾ ਜ਼ਰੂਰੀ ਨਹੀਂ ਹੈਗਾ ਨੋ ਡਾਊਟ ਪੈਸਾ ਚਾਹੀਦਾ ਜ਼ਰੂਰ ਹੈ ਸਾਨੂੰ ਕਿਉਂਕਿ ਪੈਸਾ ਹੋਏਗਾ ਤੇ ਕਈ ਚੀਜ਼ਾਂ ਹੁੰਦੀਆਂ ਬਟ ਉਸ ਤੋਂ ਇਲਾਵਾ ਜੇ ਗੱਲ ਕਰੀਏ ਵੀ ਜੇ ਖੁਸ਼ੀ ਦੀ ਤੇ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਖੁਸ਼ੀ ਵਾਸਤੇ ਤੁਸੀਂ ਜੇ ਚੰਗੀ ਸਿਹਤ ਹੋਏਗੀ ਤੇ ਆਪਣੇ ਆਪ ਬੰਦਾ ਖੁਸ਼ਹਾਲ ਹੋਏਗਾ ਤੇ ਤੁਸੀਂ ਵਧੀਆ ਐਕਸਰਸਾਈਜ਼ ਕਰ ਸਕਦੇ ਹੋ ਵਧੀਆ ਫੂਡ ਖਾ ਸਕਦੇ ਹੋ ਤੇ ਉਹ ਇੰਨੇ ਮਹਿੰਗੇ ਨਹੀਂ ਹੁੰਦੇ ਡੈਫੀਨੇਟਲੀ ਉਹਦਾ ਖਰਚਾ ਤੇ ਹੁੰਦਾ ਹੀ ਹੈ ਬਟ ਇੰਨਾ ਖਰਚਾ ਨਹੀਂ ਹੁੰਦਾ ਤੇ ਕਿ ਵੀ ਤੁਸੀਂ ਉਹਨੂੰ ਜਿਹੜਾ ਛੱਡ ਸਕੋ ਉਸ ਤਰੀਕੇ ਨਾਲ
0: ਰਜੇਸ਼ ਜੀ ਇੱਕ ਗੱਲ ਹੋਰ ਹੈ ਆਪਾਂ ਆਊਟਿੰਗ ਤੇ ਤਾਂ ਨਿਕਲਦੇ ਹਾਂ ਤੇ ਕਈ ਵਾਰ ਰਿਲੈਕਸ ਹੋਏ ਹੁੰਦੇ ਆ ਜੇ ਅਸੀਂ ਕਹੀਏ ਕਿ ਜਿਹੜੇ ਯੰਗ ਬੱਚੇ ਸ਼ਾਇਦ ਉਹ ਕਦੀ ਮਸਤੀ ਚ ਵੀ ਹੁੰਦੇ ਆ ਤੇ ਉਸ ਮਸਤੀ ਮਸਤੀ ਵਿੱਚ ਕਈ ਵਾਰ ਸਿਕਿਉਰਿਟੀ ਸੇਫਟੀ ਜਿਹੜੀ ਹੈ ਉਹ ਇਗਨੋਰ ਕਰ ਦਿੰਦੇ ਆ ਮੈਂ ਦੇਖ ਰਹੀ ਸੀ ਹਨਾ ਉਹ ਰੈੱਡ ਸਟੋਨ ਤੇ ਵਿੱਚ ਅਸੀਂ ਗਏ ਉੱਥੇ ਪਾਣੀ ਥੋੜਾ ਥੋੜਾ ਚੱਲ ਰਿਹਾ ਸੀਗਾ ਤੇ ਬੱਚੇ ਬਹੁਤ ਸ਼ਰਾਰਤਾਂ ਕਰ ਰਹੇ ਸੀਗੇ ਤੇ ਰਾਦਰ ਮਤਲਬ ਮੈਨੂੰ ਵੀ ਪੈਰ ਰੱਖਦੇ ਆ ਤਾਂ ਅੱਛਾ ਲੱਗ ਰਿਹਾ ਸੀ ਕਿ ਠੰਡੇ ਠੰਡੇ ਪਾਣੀ ਵਿੱਚ ਜਦੋਂ ਆਪਾਂ ਪੈਰ ਪਾਉਂਦੇ ਹਾਂ ਪਰ ਮੇਰੇ ਬੱਚਿਆਂ ਨੂੰ ਮੇਰੀ ਸਿਕਿਉਰਿਟੀ ਦਾ ਮੰਮਾ ਸਲਿਪ ਕਰ ਗਏ ਤਾਂ ਵੀ ਬੜਾ ਮੁਸ਼ਕਿਲ ਹੋਏਗਾ ਤੇ ਉਹ ਮੈਨੂੰ ਹੋਲਡ ਕਰਕੇ ਲੈ ਕੇ ਜਾ ਰਹੇ ਸੀ ਤਾਂ ਉਸ ਚੀਜ਼ ਦੇ ਵਿੱਚ ਮੈਨੂੰ ਲੱਗ ਰਿਹਾ ਸੀ ਕਿ ਹਾਊ ਕੰਸਰਨਡ ਦੇ ਆਰ ਤਾਂ ਵੀ ਕਈ ਵਾਰ ਆਪਾਂ ਮਸਤੀ ਦੇ ਵਿੱਚ ਉਸ ਚੀਜ਼ ਨੂੰ ਇਗਨੋਰ ਕਰ ਦਿੰਦੇ ਹਾਂ ਤਾਂ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਜਦੋਂ ਵੀ ਆਪਾਂ ਜਾਈਏ ਸੇਫਟੀ ਪੁਆਇੰਟ ਆਫ ਵਿਊ ਨੂੰ ਪਹਿਲਾਂ ਧਿਆਨ ਦੇ ਵਿੱਚ ਰੱਖੀਏ ਕਿ ਪਾਣੀ ਹੈ ਪਤਾ ਨਹੀਂ ਹੁੰਦਾ ਕਈ ਵਾਰ ਉਸਦੇ ਨੀਚੇ ਕੋਈ ਇਸ ਤਰ੍ਹਾਂ ਦਾ ਕੋਈ ਜੀਵ ਜੰਤੂ ਵੀ ਹੋ ਸਕਦਾ ਹੈ ਜਿਹੜਾ ਕਿ ਤੁਹਾਨੂੰ ਹਾਰਮ ਕਰ ਸਕੇ ਪਾਣੀ ਦੇ ਵਿੱਚ ਔਰ ਕਈ ਵਾਰ ਸਲਿਪਰੀ ਜਾਂ ਕੁਛ ਇਹੋ ਜਿਹੀਆਂ ਚੀਜ਼ਾਂ ਵੀ ਹੋ ਸਕਦੀਆਂ ਉਸ ਤਰ੍ਹਾਂ ਉਹਨਾਂ ਚੀਜ਼ਾਂ ਦਾ ਵੀ ਧਿਆਨ ਰੱਖ ਕੇ ਇੰਜੋਏ ਕਰੀਏ ਤੇ ਇਹ ਨਾ ਹੋਵੇ ਤੁਹਾਡੇ ਰੰਗ ਚ ਭੰਗ ਪੈ ਜੇ ਕੋਈ ਨਾ ਕੋਈ ਇਹੋ ਜਿਹਾ ਕੋਈ ਹਰਟ ਹੋ ਜੇ
1: ਤਾਂ
0: ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਵੀ ਬਹੁਤ ਜ਼ਿਆਦਾ ਅਵੇਅਰ ਰਹਿਣ ਦੀ ਲੋੜ ਹੁੰਦੀ ਹੈ
1: ਬਿਲਕੁਲ ਜੀ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਜੇ ਤੁਸੀਂ ਬਾਹਰ ਜਾ ਰਹੇ ਹੋ ਘੁੰਮ ਫਿਰ ਰਹੇ ਹੋ ਤੇ ਸੇਫਟੀ ਸੇਫ ਜਿਹਨੂੰ ਕਹਿੰਦੇ ਆ ਤੇ ਇਸ ਕਰਕੇ ਆਪਣੇ ਆਪ ਦਾ ਪੂਰਾ ਧਿਆਨ ਰੱਖੋ ਹੁਣ ਜਿੱਦਾਂ ਬੱਚੇ ਤੁਸੀਂ ਦੱਸਿਆ ਵੀ ਬੱਚੇ ਧਿਆਨ ਰੱਖਦੇ ਨੇ ਇਸੇ ਤਰੀਕੇ ਨਾਲ ਪੇਰੈਂਟਸ ਵੀ ਧਿਆਨ ਰੱਖਦੇ ਨੇ ਜਦੋਂ ਹਨਾ ਹੁੰਦਾ ਕਿਉਂਕਿ ਜਿਹੜੇ ਮੈਂ ਕੁਛ ਐਕਸਪਰਟਸ ਦੀਆਂ ਜਾਂ ਦੂਜਿਆਂ ਦੇ ਦੇਖਦਾ ਰਹਿੰਦਾ ਉਹ ਕਹਿੰਦੇ ਵੀ ਤੁਸੀਂ ਜੇ ਆਪਣੀ ਸਿਹਤ ਠੀਕ ਰੱਖਣੀ ਹੈ ਅਕਸਰ ਕੀ ਹੁੰਦਾ ਵੀ ਕਈ ਵਾਰੀ ਤੁਸੀਂ ਦੇਖਿਆ ਵੀ ਜਿਹੜੇ ਲੋਕੀ ਪਤਲੇ ਹੁੰਦੇ ਆ ਉਹ ਜਦੋਂ ਡਿੱਗਦੇ ਆ ਤੇ ਉਹਨਾਂ ਦੀ ਹੱਡੀ ਪਸਲੀ ਕੋਈ ਟੁੱਟ ਜੇ ਵਿਚਾਰਿਆਂ ਦੀ ਤੇ ਫਿਰ ਉਸ ਤੋਂ ਬਾਅਦ ਉਹ ਉੱਠਦੇ ਨੀ ਪਰ ਉਹਦੇ ਨਾਲੋਂ ਜ਼ਿਆਦਾ ਕਈ ਵਾਰੀ ਜਿਹੜੇ ਭਾਰੇ ਲੋਕੀ ਹੁੰਦੇ ਉਹ ਡਿੱਗਦੇ ਆ ਤੇ ਉਹਨਾਂ ਨੂੰ ਸੱਟ ਨੀ ਜ਼ਿਆਦਾ ਲੱਗਦੀ ਕਿਉਂਕਿ ਉਹਨਾਂ ਦੀ ਜਿਹੜੀਆਂ ਬੋਨਸ ਹੁੰਦੀਆਂ ਨੇ ਬੋਨਸ ਨੂੰ ਹਾਂਜੀ ਮਸਲਸ ਨੂੰ ਉਹਨਾਂ ਦੇ ਬੋਡੀ ਨੇ ਹੋਲਡ ਕੀਤਾ ਹੁੰਦਾ ਨਾ ਮਸਲਸ ਦੇ ਜਿਹੜੇ ਮਸਲਸ ਨਾ ਵੀ ਹੋਣ ਮਸਲ ਹੋਣ ਜਾਂ ਫੈਟ ਹੋਵੇ ਜੋ ਵੀ ਉਹਨੂੰ ਹੋਲਡ ਕਰਦਾ ਤੇ ਉਹ ਇੰਨੀ ਜ਼ਿਆਦਾ ਸੱਟ ਨੀ ਮਹਿਸੂਸ ਕਰਦੇ ਤੇ ਉਹ ਫਿਰ ਵੀ ਕਈ ਵਾਰੀ ਸਰਵਾਈਵ ਕਰ ਜਾਂਦੇ ਨੇ ਪਰ ਜਿਹਨਾਂ ਦੀਆਂ ਤੇ ਇਸ ਕਰਕੇ ਜਿਵੇਂ ਜਿਵੇਂ ਸਾਡੀ ਏਜ ਵਧਦੀ ਜਾਂਦੀ ਹੈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਆਪਾਂ ਵੇਟਸ ਦੇ ਉੱਤੇ ਵਰਕਆਊਟ ਕਰੀਏ ਤੇ ਪਲੱਸ ਜਿਹੜੇ ਸਾਡੇ ਮਸਲਸ ਦੇ ਨਾਲ ਨਾਲ ਮਸਲ ਬਹੁਤ ਜ਼ਰੂਰੀ ਨੇ ਪਲੱਸ ਹੱਡੀਆਂ ਦੇ ਉੱਤੇ ਬੜਾ ਕੰਮ ਕਰਨ ਦੀ ਲੋੜ ਹੈ ਤੇ ਹੱਡੀਆਂ ਵਾਸਤੇ

0: ਤੇ ਚੰਗਾ ਖਾਣਾ ਖਾਣਾ ਚੰਗੀ ਐਕਸਰਸਾਈਜ਼ ਕਰਨਾ ਇਹ ਬੜਾ ਜਿਹੜਾ ਜ਼ਰੂਰੀ ਜਿਹੜਾ ਦੇਖਿਆ ਜਾਂਦਾ ਜੀ ਸੋ ਨਹੀਂ ਬਹੁਤ ਵਧੀਆ ਜੀ ਤੇ ਹੋਰ ਇਹਦੇ ਬਾਰੇ ਕੁਛ ਕਹਿਣਾ ਚਾਹੋਗੇ ਤੁਸੀਂ ਆਪਣੇ ਸਫ਼ਰ ਦੇ ਬਾਰੇ
1: ਮੈਂ ਇੱਕ ਚੀਜ਼ ਹੋਰ ਵੀ ਕਹਿਣਾ ਚਾਹਾਂਗੀ ਜਿਵੇਂ ਆਪਾਂ ਨੂੰ ਪਤਾ ਕਿ ਆਪਣੇ ਮਤਲਬ ਏਰੀਆ ਦੇ ਵਿੱਚ ਵਾਈਲਡ ਲਾਈਫ ਵੀ ਕਾਫੀ ਹੈ ਹਨਾ ਤਾਂ ਡਰਾਈਵਿੰਗ ਕਰਦੇ ਆ ਕਈ ਵਾਰ ਇੱਕਦਮ ਐ ਲੱਗਦਾ ਕਿ ਭੱਜਦਾ ਸਾਹਮਣੇ ਡੀਅਰ ਆ ਗਿਆ ਤਾਂ ਅਗਰ ਤੁਸੀਂ ਗੱਲਾਂ ਲੱਗੇ ਹੋ ਡਰਾਈਵਿੰਗ ਕਰ ਰਹੇ ਹੋ ਤਾਂ ਕਈ ਵਾਰ ਕੁਛ ਮਤਲਬ ਕੈਜੂਅਲਿਟੀ ਹੋਣ ਦੇ ਵੀ ਚਾਂਸਿਸ ਹੁੰਦੇ ਆ ਤਾਂ ਆਪਾਂ ਜਦੋਂ ਡਰਾਈਵਿੰਗ ਕਰਦੇ ਪੂਰਾ ਫੋਕਸ ਰੱਖੀਏ ਕਿਉਂਕਿ ਤੁਸੀਂ ਤੁਹਾਨੂੰ ਗੱਡੀ ਤਾਂ ਸਮਝ ਆ ਜਾਏਗੀ ਕਿ ਗੱਡੀ ਆ ਰਹੀ ਹੈ ਜਾਂ ਕੋਈ ਬੰਦਾ ਅੱਗੋਂ ਆ ਰਿਹਾ ਪਰ ਵਾਈਲਡ ਲਾਈਫ ਦਾ ਨਹੀਂ ਸਮਝ ਆਉਂਦਾ ਕਿ ਕਿਸੇ ਪਾਸੋਂ ਝਾੜੀਆਂ ਚੋਂ ਨਿਕਲ ਕੇ ਇੱਕਦਮ ਰੋਡ ਤੇ ਆ ਜਾਂਦੇ ਆ ਡੀਅਰ ਹੁੰਦੇ ਆ ਜਾਂ ਹੋਰ
0: ਬਹੁਤ ਵੱਡੇ ਵੱਡੇ ਹੁੰਦੇ ਨੇ ਤਾਂ ਕਈ ਵਾਰੀ ਗੱਡੀ ਨੂੰ ਵੀ ਲੈ ਜਾਂਦੇ ਨੇ ਥੱਲੇ ਸੜਕ ਤੋਂ
1: ਹਾਂਜੀ ਹਾਂਜੀ
0: ਇੰਨੀ ਸਪੀਡ ਦੇ ਨਾਲ ਆਉਂਦੇ ਆ ਤੇ ਬੰਦੇ ਜਿਹੜੇ ਨੇ ਉਹਦੇ ਤੋਂ ਬੜਾ ਮੁਸ਼ਕਿਲ ਹੁੰਦਾ ਬਿਲਕੁਲ ਬੜਾ ਵਧੀਆ ਤੁਸੀਂ ਪੁਆਇੰਟ ਦੱਸਿਆ ਵੀ ਇਹ ਸੇਫਟੀ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਡਰਾਈਵ ਕਰਦੇ
1: ਹਾਂਜੀ
0: ਹਾਂਜੀ ਚਲੋ ਬਹੁਤ ਵਧੀਆ ਜੀ ਚਰਨ ਜੀ ਆਪਾਂ ਗੱਲਾਂ ਬਾਤਾਂ ਤੇ ਚੱਲਦੀਆਂ ਰਹਿਣੀਆਂ ਤੇ ਫੇਸਬੁੱਕ ਤੇ ਮੈਨੂੰ ਲੱਗਦਾ ਜਿਹੜੇ ਦੋਸਤ ਦੇਖ ਰਹੇ ਨੇ ਉਹ ਇੰਨੇ ਵਧੀਆ ਤਰੀਕੇ ਨਾਲ ਸਾਡਾ ਜਿਹੜਾ ਨਾ ਉਹ ਹਿੱਲ ਜਾਂਦਾ ਕੈਮਰਾ ਅੱਜ ਕਿਸੇ ਨੇ ਕਾਲ ਕਰਤੀ ਤੇ ਥੋੜਾ ਥੋੜਾ ਸ਼ਿਫਟ ਆ ਜਾ ਗਿਆ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਫਿਰ ਬ੍ਰੇਕ ਤੋਂ ਬਾਅਦ ਫਿਰ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੋਰ ਕਰਦੇ ਹਾਂ ਸਬਰੰਗ ਰੇਡੀਓ 94.7 FM ਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0200-3400-0203 ਤੇ ਕਾਲ ਕਰਨ ਦੀ www.iwebguy.ca
3: एयरड्री अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मघर शाह और डॉक्टर समरीन रहमान से
4: हमारे तजुर्बाकार डॉक्टर्स आपको देते हैं मुकम्मल केयर
3: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
4: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं
3: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
4: आपकी सेहत हमारी जिम्मेदारी
5: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday 7 to 8 p.m. Sunday 1 to 5 p.m.
6: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhta hai. Tuhadi sahulat layi main Maninder Singh Tillon ate Inderjot Kaur Tillon ikko chhat het immigration ate insurance diyan sewawan pradan karde hain. Sanu sampark karn layi 403-225-1111 Maninder Singh Tillon Asia Pacific Immigration Consulting Limited.
7: Regulated Canadian Immigration Consultant.
6: 403-225-1111.
5: From the heart of Calgary to every corner within a 250 kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
0: commercial message. ਅੱਗੇ ਨੂੰ ਪ੍ਰੋਗਰਾਮ ਚ ਵਧੀਆ ਤੇ ਕੁਛ ਇੱਕ ਲੋਕਲ ਖਬਰਾਂ ਜਿਹੜੀਆਂ ਨੇ ਉਹਨਾਂ ਤੇ ਵੀ ਨਜ਼ਰ ਮਾਰ ਲੈਂਦੇ ਹਾਂ ਨਾਲ ਦੀ ਨਾਲ ਹੀ ਆਪਾਂ ਆਪਣੀਆਂ ਹੋਰ ਕਈ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ ਚ ਸ਼ੇਅਰ ਕਰ ਦਿੰਦੇ ਹਾਂ ਕਿਉਂਕਿ ਕਾਫੀ ਖਬਰਾਂ ਜਿਹੜੀਆਂ ਨੇ ਐਕਸੀਡੈਂਟ ਦੀਆਂ ਵੀ ਆ ਰਹੀਆਂ ਨੇ ਬੀ ਸੀ ਵੱਲੋਂ ਇੱਕ ਡਰੱਗ ਬਸਟ ਕੀਤਾ ਗਿਆ ਜੀ ਜਿਹੜਾ ਕਾਫੀ

0: 68 ਗ੍ਰਾਮ ਜਿਹੜਾ ਫੈਂਟੇਨਾਈਲ ਤੇ 148 ਗ੍ਰਾਮ ਜਿਹੜਾ ਉਹ ਮੈਟਾ ਮੈਫੇਥੇਮਾਈਨ ਜਿਹੜੀ ਹੈ ਇਹ ਮਿਲੀ ਹੈ, 35 ਗ੍ਰਾਮ ਜਿਹੜੀ ਹੈ ਹੈਰੋਇਨ ਵੀ ਜਿਹੜੀ ਇਹਦੇ ਨਾਲ ਮਿਲੀ ਹੈ। ਸੋ ਵੈਸੇ ਸਟਰੀਟ 'ਚ ਐਸਟੀਮੇਟਡ ਜਿਹੜੀ ਡਰੱਗ ਦੀ ਵੈਲਿਊ 8,91,000 ਜਿਹੜੀ ਮੰਨੀ ਜਾਂਦੀ ਹੈ, ਅਤੇ 23,400 ਪੋਟੈਂਸ਼ਲੀ ਜਿਹੜੇ ਲੈਥਲ ਜਿਹੜੀਆਂ ਡੋਜ਼ ਜਿਹੜੀਆਂ ਨੇ ਇੰਨੀਆਂ, ਮਤਲਬ ਆਲਮੋਸਟ 24,000 ਦੇ ਕਰੀਬ ਜਿਹੜੀਆਂ। ਅਤੇ 24 ਸਾਲਾ ਗੁਰਜੋਤ ਸਿੰਘ ਜਿਹੜਾ ਇਹਨੂੰ ਚਾਰਜ ਕੀਤਾ ਗਿਆ, 19 ਜੂਨ ਨੂੰ ਚਾਰਜ ਕੀਤਾ ਸੀ ਵਿਦ ਪੰਜ ਕਾਊਂਟਸ ਆਫ ਪੋਜੈਸ਼ਨ ਆਫ ਏ ਕੰਟਰੋਲਡ ਸਬਸਟਾਂਸ ਅਤੇ ਪਰਪਜ਼ ਆਫ ਟਰੈਫਿਕਿੰਗ ਐਂਡ 1 ਕਾਊਂਟ ਆਫ ਟਰੈਫਿਕਿੰਗ ਇਨ ਏ ਕੰਟਰੋਲ, ਅਤੇ ਸਿੰਘ ਰਿਮੇਨ ਇਨ ਕਸਟਡੀ ਐਂਡ ਇਜ਼ ਸਕੈਜੂਲ ਟੂ ਅਪਰੂਵ ਅਪੀਅਰ ਇਨ ਕੋਰਟ ਔਨ 26 ਜੂਨ ਨੂੰ ਇਹਨੂੰ ਜਿਹੜਾ ਲਿਆਂਦਾ ਜਾਏਗਾ। ਸੋ ਇਹ ਕੁਛ ਖਬਰਾਂ ਜੀ, ਅਤੇ ਨਾਲ ਦੀ ਨਾਲ ਹੀ ਦੋ ਜਿਹੜੇ ਹੋਰ ਬੰਦੇ ਆ ਇਹਦੇ ਨਾਲ ਚਾਰਜ ਕੀਤੇ ਨੇ, ਉਹਨਾਂ ਨੂੰ ਰਿਮੂਵ ਕੀਤਾ ਜਾ ਰਿਹਾ ਕੈਨੇਡਾ ਤੋਂ ਬਾਏ CBSA। ਜੀ ਮੈਂ ਸੋਚਿਆ ਵੀ ਇਹ ਖਬਰ ਕੋਈ ਹੈਗੀ ਹੈ, ਬਟ ਜਦੋਂ ਤੱਕ ਖਬਰ 'ਤੇ ਕਿਸੇ ਦਾ ਨਾਂ ਨਾ ਆਜੇ ਤਦੋਂ ਤੱਕ ਲੱਗਦਾ ਰਹਿੰਦਾ ਵੀ ਨਾ ਹੀ ਹੋਵੇ ਆਪਣੀ ਕਿਸੇ ਕਮਿਊਨਿਟੀ ਦਾ ਤਾਂ ਚੰਗਾ, ਪਰ ਜਦੋਂ ਦੇਖ ਲੈਂਦੇ ਹਾਂ ਵੀ ਇਹ ਤਾਂ ਕੋਈ ਆਪਣਾ ਹੀ ਬੰਦਾ ਹੈ, ਅਤੇ ਫਿਰ ਆਪਣਾ ਮੈਨੂੰ ਲੱਗਦਾ ਵੀ ਆਪਣੇ ਕਹਿਣਾ ਨਹੀਂ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਕੰਮਾਂ 'ਚ ਪੈ ਨੇ।
1: ਹਾਂਜੀ
0: ਹਾਂਜੀ। ਸੋ 23-24,000 ਲੋਕਾਂ ਨੂੰ ਕਹਿ ਲਓ ਜੀ ਮਾਰਨ ਤੱਕ ਦੀ ਸ਼ਮਤਾ ਜਿਹੜੀ ਇਹ ਰੱਖਦਾ ਸੀਗਾ। ਅਤੇ ਸੋ ਪ੍ਰਾਈਮ ਮਿਨਿਸਟਰ ਕਾਰਨੀ ਨੇ ਵੈਸੇ ਸਟੈਮਰ ਜਿਹੜੇ ਨੇ PM ਸੀਗੇ ਹੈਗੇ ਨੇ ਹਾਲੇ ਵੀ, ਉਹਨਾਂ ਨੇ ਐਪਰੀਸ਼ੀਏਟ ਕੀਤਾ ਵੀ ਉਹਨਾਂ ਦੀ ਇੰਟੈਗਰਿਟੀ ਐਂਡ ਡਿਟਰਮੀਨੇਸ਼ਨ ਜਿਹੜੀ ਹੈ UK ਨੂੰ ਲੈ ਕੇ। ਅਤੇ ਇਸ ਤਰ੍ਹਾਂ ਦੀਆਂ ਕਈ ਹੋਰ ਜਿਹੜੀਆਂ ਖਬਰਾਂ ਜੀ ਹਾਲੇ ਚੱਲੀ ਜਾਂਦੀਆਂ। ਸੋ ਆਈ ਹੋਪ ਤੁਸੀਂ ਅੱਜ ਦਾ ਪ੍ਰੋਗਰਾਮ ਅਤੇ ਇਹ ਪਸੰਦ ਕੀਤਾ ਹੋਏਗਾ, ਅਤੇ ਹੋਰ ਕਈ ਖਬਰਾਂ ਵੈਸੇ ਖਬਰ ਤੇ ਕਰ ਨਹੀਂ ਪਾਇਆ ਕਿਉਂਕਿ ਅੱਜ ਪ੍ਰੋਗਰਾਮ ਦੇ ਵਿੱਚ ਵੀ ਬਣੇ ਕਰੀਏ ਜੀ। ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਐਂਡ ਗੁੱਡ ਨਾਈਟ ਐਂਡ ਸ਼ਬਾ ਖੈਰ ਟੂ। ਥੈਂਕ ਯੂ।
2: The time is 8 p.m. You are listening to Fairchild Radio, CHKF FM 94.7, a multicultural radio station in Calgary.
3: 94.7 FM Radio Sursangam, har hafte 20 ghante suno, Monday to Friday, sham 4 to 5, Kuldeep Singh Vichar Charcha, sham 8 to 9, Jitendra Pannu, radiosursangam.ca, phone 403-585-0910, Radio Sursangam.
4: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store, connecting you to the community, anytime, anywhere.
5: Calgary's oldest, biggest and only South Asian radio station, Sabarang Radio 94.7 FM.
0: Monday, Tuesday, Thursday, Friday 7 to 8 p.m. Sundays 1 to 5 p.m.
5: Visit sabarang.ca.
3: Punjab to prasidh patrakar Jitendra Pannu ji nu somvar to shukrawar Radio Sursangam 94.7 FM te suno. Hafte de 20 ghante Radio Sursangam. radiosursangam.ca phone 403-585-0910 Radio Sursangam.
2: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: हर समय तुहाडे संग तुहाडा अपना यह रेडियो सुरसंगम।
1: ओहो आज फिर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम पे ते हुन फिर एक दिन वेट करनी पैनी है ते बच्चियां नु फिर नहीं मिल होना दो दिन
2: ओहो रह गए ना फिर पीछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया
6: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदन लई गौरव शर्मा नू शोरूम च जाके मिलो जा फिर फोन कर लो 4039036757
5: मर्सिडीज बेंस कंट्री हिल्स
6: नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउन हाउस एना ही नहीं एना तिना दे नाल लीगल बेसमेंट स्वीट भी बनाई जा सकती ने बिल्डर्स ते इन्वेस्टर्स लई है शानदार मौका फ्यूचर रेंटल इनकम लई है ए एक बहुत वधिया ऑप्शन वधेरे जानकारी लई कॉल कर सकदे हो इमे नु 403-617-2111 ते अमन गिल नु भी कॉल कर सकदे हो 403-479-7007 ते बिल्डिंग परमिट पहला तो ही अप्रूव्ड है
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ

0: सो दोस्तों सॉरी टू इंटरप्ट, अभी जो आप गाना सुन रहे थे गुरदास मान जी और दिलजीत दोसांझ जी की आवाज में, बहुत ही फेमस गाना, आई होप आपको पसंद आया होगा। लेकिन हमारे साथ अभी जुड़ चुके हैं भाई हरजीत सिंह जी, जो कि हमारे को इन्फॉर्मेशन देंगे ये अमेजिंग जो इवेंट होने वाला है राग दरबार 2026। तो आइए उनसे बात करते हैं और जानते हैं कि इस प्रोग्राम में क्या होने वाला है। बाजी सत श्री अकाल, बहुत बहुत स्वागत।
1: सत श्री अकाल जी, बहुत बहुत धन्यवाद जी, आप जी का
0: रियाज फनो असी स्टूडियो च मिस कर रहे हैं।
1: सॉरी जी, मैं थोड़ा जा प्रोग्राम दे अपना चक्कर दे विच भज दौड़ थोड़ी चल रही है, तो ओदा करके मैं माफी चाहूंगा अज तुहाडे सारे तो। ते हुण आपां ਮਿਲੇਗੇ ਪ੍ਰੋਗਰਾਮ ਤੋਂ ਬਾਅਦ, ਲੇਕਿਨ ਹੁਣ ਇਹਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੰਮ੍ਰਿਤ ਬਰਾੜ ਸਾਹਿਬ ਤੇ ਸੁਰ ਸਿੰਘ ਰੇਡੀਓ, ਬਹੁਤ ਬਹੁਤ ਧੰਨਵਾਦ ਜੀ।
0: ਕੋਈ ਗੱਲ ਨੀ ਜੀ, ਤੁਸੀਂ ਇੰਨਾ ਵਧੀਆ ਕੰਮ ਕਰਦੇ ਹੋ ਹਰ ਸਾਲ, ਤੇ ਸਾਡਾ ਹੀ ਫਰਜ਼ ਬਣਦਾ ਜਿੰਨੀ ਵੀ ਅਸੀਂ ਕੋਸ਼ਿਸ਼ ਕਰਕੇ ਤੁਹਾਡੇ ਨਾਲ ਜੁੜ ਚੁੱਕੀਏ। ਤੇ ਰਾਗ ਦਰਬਾਰ 2026 ਇਹ ਹੋਣ ਜਾ ਰਿਹਾ ਜੂਨ 26 ਤੇ 27 ਨੂੰ, ਤੇ ਇਹਦੇ ਬਾਰੇ ਥੋੜਾ ਦੱਸੋ ਕੀ ਪ੍ਰੋਗਰਾਮ ਹੈਗਾ ਸਰ।
1: ਹਾਂਜੀ ਸਰ ਜੀ, ਸਭ ਤੋਂ ਪਹਿਲਾਂ ਤੇ ਜਿਹੜੇ ਸੁਣ ਰਹੇ ਨੇ ਸਰੋਤੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਨਾਲ ਹੀ ਮੈਂ ਦੱਸ ਦਿਆਂ ਕਿ 26 ਤਰੀਕ ਨੂੰ ਇਹ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਭਾਈ ਸੱਤਾ ਤੇ ਭਾਈ ਬਲਵੰਡਾ, ਜਿਹੜੇ ਸਾਡੇ ਬਹੁਤ ਹੀ ਮਹਾਨ ਗੁਰੂ ਮਹਾਰਾਜ ਦੇ ਦਰਬਾਰ ਦੀ ਕੀਰਤਨੀ ਸਨ, ਉਹਨਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੋਣ ਜਾ ਰਿਹਾ 26 ਤਰੀਕ ਨੂੰ। ਪ੍ਰੋਗਰਾਮ ਸ਼ੁਰੂ ਹੋਏਗਾ 7 ਵਜੇ, 6:30 ਡੋਰ ਓਪਨ ਹੋਣਗੇ, ਤੇ 7 ਵਜੇ ਸ਼ਾਰਪ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਹੋ ਜਾਏਗਾ। ਤੇ ਇਸ ਦੇ ਨਾਲ ਹੀ ਜਿਹੜੀ ਪ੍ਰੋਗਰਾਮ ਦੀ ਪਹਿਲੀ ਸ਼ੁਰੂਆਤ ਹੈ ਉਹ ਇੱਕ ਸ਼ਬਦ ਦੇ ਨਾਲ ਅਸੀਂ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਜਾ ਰਹੇ ਹਾਂ, ਜਿਹੜਾ ਕਿ ਰਬਾਬ

0: ਉਹ ਦੇ ਨਾਲ ਸ਼ਬਦ ਗਾਇਆ ਜਾਏਗਾ
1: ਜੀ
0: ਤੇ ਉਹ ਆਰਟਿਸਟ ਸਾਡੇ ਬਹੁਤ ਅੱਛੇ ਢੰਗ ਦੇ ਨਾਲ ਤਿਆਰ ਹਨ ਤੇ ਬਹੁਤ ਅੱਛਾ ਪ੍ਰੋਗਰਾਮ ਜਿਹੜਾ ਹੈ ਹੁਣ ਜਾ ਰਿਹਾ ਜੀ
1: ਜੀ ਤੇ 2 ਦਿਨ ਦਾ ਪ੍ਰੋਗਰਾਮ ਹੈ ਇਹ ਕੀ ਦੇਖਣ ਨੂੰ ਮਿਲੇ ਸੁਣਨ ਨੂੰ ਮਿਲੇਗਾ ਸਰ
0: ਹਾਂਜੀ ਇਹਦੇ ਵਿੱਚ ਪਹਿਲੇ ਦਿਨ ਅਸੀਂ ਇਸ ਤਰ੍ਹਾਂ ਰੱਖਿਆ ਕਿ ਇਹ ਚ ਇੰਸਟਰੂਮੈਂਟ ਵੀ ਹੋਣ ਇਹਦੇ ਚ ਵੋਕਲ ਵੀ ਹੋਵੇ ਤੇ ਇਹਦੇ ਚ ਜਿਹੜੇ ਬਹੁਤ ਵੱਡੇ ਵੱਡੇ ਸਾਡੇ ਆਰਟਿਸਟ ਨੇ ਜਿਨ੍ਹਾਂ ਨੇ ਪੂਰੀ ਦੁਨੀਆਂ ਦੇ ਵਿੱਚ ਸਾਡੇ ਸਿਤਾਰ ਦੇ ਵਿੱਚ ਜਿਹਨਾਂ ਨਾਮ ਕਮਾਇਆ ਉਹਦੇ ਚ ਹੈਗੇ ਨੇ ਸਿਤਾਰ ਮਾਸਟਰ ਰੂਪਾ ਪਨੇਸਰ ਜੀ ਜਿਹੜੇ ਕਿ ਸਪੈਸ਼ਲ ਤੌਰ ਤੇ UK ਤੋਂ ਆ ਰਹੇ ਨੇ ਤੇ ਉਹਨਾਂ ਦਾ ਪਰਫਾਰਮੈਂਸ ਰਹੇਗਾ 27 ਤਰੀਕ ਨੂੰ ਤੇ ਇਸ ਦੇ ਨਾਲ ਹੀ ਜਿਹੜੀ ਪ੍ਰੋਗਰਾਮ ਦੀ ਸ਼ੁਰੂਆਤ ਹੈ 27 ਤਰੀਕ ਨੂੰ ਉਹ ਬਹੁਤ ਹੀ ਬਾ ਕਮਾਲ ਇੱਕ ਯੰਗ ਆਰਟਿਸਟ ਹਨ ਬਸੰਤ ਸਿੰਘ ਨਾਮਧਾਰੀ ਉਹ ਪ੍ਰੋਗਰਾਮ ਸ਼ੁਰੂਆਤ ਕਰਨਗੇ ਤੇ ਉਸ ਦਿਨ ਸਭ ਤੋਂ ਵੱਡੀ ਚੀਜ਼ ਇਹ ਹੋਏਗੀ ਕਿ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਭੈਣੀ ਸਾਹਿਬ ਦਾ ਨਾਮ ਗੁਰਮਤਿ ਸੰਗੀਤ ਦੇ ਵਿੱਚ ਬਹੁਤ ਮਾਣ ਤੇ ਸਤਿਕਾਰ ਨਾਲ ਲਿਆ ਜਾਂਦਾ ਕੁਛ ਐਸੀਆਂ ਪੁਰਾਤਨ ਬੰਦਿਸ਼ਾਂ ਤੁਹਾਨੂੰ ਸਾਰਿਆਂ ਨੂੰ ਸੁਣਨ ਨੂੰ ਮਿਲਣਗੀਆਂ ਜਿਹੜੀਆਂ ਕਿ ਬਹੁਤ ਘੱਟ ਗਾਈਆਂ ਜਾਂਦੀਆਂ ਨੇ ਤੇ ਕਲਾਸੀਕਲ ਮਿਊਜ਼ਿਕ ਵੀ ਹੋਏਗਾ ਇਸ ਦੇ ਨਾਲ ਨਾਲ ਗੁਰਬਾਣੀ ਸੰਗੀਤ ਵੀ ਹੋਏਗਾ ਜਿਹਦੇ ਵਿੱਚ ਸਾਡੇ ਬਹੁਤ ਹੀ ਬਾ ਕਮਾਲ ਜਿਹੜੇ ਸਾਜੀ ਹੋਣਗੇ ਨਾਲ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੋਏਗਾ ਤੇ ਇਹ 27 ਤਰੀਕ ਦੇ ਪ੍ਰੋਗਰਾਮ ਦੇ ਵਿੱਚ ਵੋਕਲ ਵੀ ਰਹੇਗਾ ਤੇ ਇੰਸਟਰੂਮੈਂਟ ਵੀ ਰਹੇਗਾ ਜੀ
1: ਜੀ ਬਹੁਤ ਵਧੀਆ ਤੇ ਮੈਂ ਕੁਛ ਨਾਂ ਦੱਸਾਂ ਰੋਹਨ ਭੋਗਲ ਜੀ ਜਿਹੜੇ ਤਬਲਾ ਆਰਟਿਸਟ ਹੈਗੇ ਨੇ ਰੂਪਾ ਪਨੇਸਰ ਜੀ ਸਿਤਾਰ ਤੇ ਮਹਿਰ ਸਿੰਘ ਵਿਰਕ ਤਬਲਾ ਆਰਟਿਸਟ ਰਮਨੀਕ ਸਿੰਘ ਜੀ ਵੋਕਲ ਗਾਣਗੇ ਜਸਕਰਨ ਸਿੰਘ ਜੀ ਤਬਲਾ ਆਰਟਿਸਟ ਫਿਰ ਬਸੰਤ ਸਿੰਘ ਜੀ ਵੋਕਲ ਹਰਦੀਪ ਚੰਨਾ ਹਾਰਮੋਨੀਅਮ ਤੇ ਉਸਤਾਦ ਦਵਿੰਦਰ ਸਿੰਘ ਬੋਦਲ ਆਪਣੇ ਵੋਕਲ ਤੇ
0: ਥੋੜਾ ਜਿਹਾ ਮੈਂ ਇੱਥੇ ਤੁਹਾਨੂੰ ਜਾਣਕਾਰੀ ਦੇ ਦਿਆਂ ਸਾਰੇ ਸੁਣਨ ਵਾਸਤੇ ਤਾਂ ਹੀ ਅਸੀਂ ਜਿਹੜਾ ਅਪਡੇਟ ਕਰ ਦਿੱਤਾ ਹੈ ਸੋਸ਼ਲ ਮੀਡੀਆ ਤੇ
1: ਜੀ
0: ਕਿ ਅਸੀਂ ਜਿਹੜੇ ਉਸਤਾਦ ਦਵਿੰਦਰ ਸਿੰਘ ਜੀ ਸਨ ਬੋਦਲ ਸਾਹਿਬ ਉਹਨਾਂ ਨੂੰ ਵੀਜ਼ਾ ਓਕੇ ਹੋ ਗਿਆ ਸਾਰਾ ਕੁਛ ਐਵਰੀਥਿੰਗ ਓਕੇ ਹੋ ਗਿਆ ਲੇਕਿਨ ਹਲੇ ਤੱਕ ਉਹਨਾਂ ਨੂੰ ਵੀਜ਼ਾ ਜਿਹੜਾ ਉਹਨਾਂ ਦੇ ਪਾਸਪੋਰਟ ਤੇ ਸਟਿੱਕਰ ਨਹੀਂ ਲੱਗਾ ਉਹਦਾ ਕਰਕੇ ਸਾਨੂੰ ਲਾਸਟ ਵੀਕ ਸਾਰਾ ਕੁਛ ਅਸੀਂ ਸਲਾਹ ਕਰਕੇ ਸਾਰਿਆਂ ਨਾਲ ਤੇ ਉਹਨਾਂ ਦਾ ਹੁਣ ਪ੍ਰੋਗਰਾਮ ਨਹੀਂ ਹੋਏਗਾ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਉਹਨਾਂ ਨੂੰ ਵੀਜ਼ਾ ਜਿਹੜਾ ਉਹ ਹਾਲੇ ਤੱਕ ਉਹਨਾਂ ਦੇ ਪਾਸਪੋਰਟ ਤੇ ਲੱਗਾ ਨਹੀਂ ਹੈ ਯੈਸ ਹੋ ਗਿਆ ਸਾਡੇ ਵੱਲੋਂ ਵੀ ਸਾਰਾ ਕੁਝ ਯੈਸ ਹੋ ਗਿਆ ਉਹਨਾਂ ਇਮੀਗ੍ਰੇਸ਼ਨ ਵੱਲੋਂ ਵੀ ਹੋ ਗਿਆ ਪਤਾ ਨੀ ਕੀ ਰੋਗ ਆਪਣਾ ਪ੍ਰੋਸੈਸ ਦੇ ਵਿੱਚ ਰੁਕਾਵਟ ਆਈ ਕਿ ਉਹ ਡਿਲੇ ਹੋ ਗਿਆ ਕਾਫੀ ਜ਼ਿਆਦਾ ਹੁਣ ਅਸੀਂ ਵੇਟ ਨਹੀਂ ਕਰ ਸਕਦੇ ਕਿਉਂਕਿ ਇਸੇ ਵੀਕ ਪ੍ਰੋਗਰਾਮ ਹੋਣਾ ਇਸ ਕਰਕੇ ਉਹਨਾਂ ਦੀ ਜਗ੍ਹਾ ਤੇ ਹਾਂ ਇਹ ਥੋੜੀ ਜਿਹੀ ਚੇਂਜਸ ਆਈ ਹੈ ਪ੍ਰੋਗਰਾਮ ਦੇ ਵਿੱਚ
1: ਜੀ ਜੀ ਜੀ ਜੀ ਕੋਈ ਗੱਲ ਨੀ ਇਹ ਤਾਂ ਉਪਰਾਲੇ ਦਾ ਜਿਹੜਾ ਹੈਗਾ ਉਹਦੇ ਖੇਲ ਹੈਗੇ ਨੇ ਲੇਕਿਨ ਪ੍ਰੋਗਰਾਮ ਅੱਗੇ ਵੱਧ ਰਿਹਾ ਤੇ ਪ੍ਰੋਗਰਾਮ ਹੋਣ ਜਾ ਰਿਹਾ ਤੇ ਇਹ ਤੋਂ ਵੱਡੀ ਗੱਲ ਨੀ ਹੋ ਸਕਦੀ ਰੱਬ ਨੇ ਚਾਹ ਤਾਂ ਉਹ ਫੇਰ ਸਾਡੇ ਨਾਲ ਸ਼ਿਰਕਤ ਕਰਨਗੇ
0: ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਨੂੰ ਵੀਜ਼ਾ ਤੇ ਇਸ਼ੂ ਹੋਈ ਜਾਣੇ ਯੈਸ ਹੋਈ ਹੋਈ ਹੈ
1: ਜੀ
0: ਲੇਕਿਨ ਉਹ ਥੋੜਾ ਡਿਲੇ ਹੋਣ ਕਰਕੇ ਉਹਨਾਂ ਦਾ ਪ੍ਰੋਗਰਾਮ ਜਿਹੜਾ ਉਹ ਚੇਂਜ ਕੀਤਾ ਗਿਆ
1: ਜੀ
0: ਉਹਨਾਂ ਦਾ ਪ੍ਰੋਗਰਾਮ ਅਸੀਂ ਪੋਸਟਪੋਨ ਕਰ ਦੇਂਗੇ ਅੱਗੇ
1: ਜੀ
0: ਥੋੜੇ ਦਿਨਾਂ ਬਾਅਦ ਜਦੋਂ ਉਹ ਆਏ ਤੇ ਫਿਰ ਉਹਨਾਂ ਦਾ ਪ੍ਰੋਗਰਾਮ ਰੱਖਾਂਗੇ ਅਸੀਂ ਖੁਦ ਮਿਸ ਕਰ ਰਹੇ ਹਾਂ ਕਿਉਂਕਿ ਬੜੀ ਮਹਾਨ ਸ਼ਖਸੀਅਤ ਸੀ
1: ਜੀ
0: ਤੇ ਅਸੀਂ ਚਾਹੁੰਦੇ ਸੀ ਕਿ ਉਹਨਾਂ ਦਾ ਪ੍ਰੋਗਰਾਮ ਹੋਵੇ ਲੇਕਿਨ ਇਹ ਹੁਣ ਨਾ ਤੁਹਾਡੇ ਹੱਥ ਹੈ ਨਾ ਸਾਡੇ ਹੱਥ ਹੈ ਇਹ ਇਮੀਗ੍ਰੇਸ਼ਨ ਦੇ ਹੱਥ ਹੈ
1: ਜੀ ਬਿਲਕੁਲ
0: ਤੇ ਜਿਹੜੇ ਇਹ ਫਰਿਸ਼ਤੇ ਨੇ ਉਹਨਾਂ ਨੂੰ ਅਸੀਂ ਕੁਛ ਨਹੀਂ ਕਹਿ ਸਕਦੇ ਠੀਕ ਹੈ ਨਾ ਜੀ
1: ਨਹੀਂ ਬਿਲਕੁਲ ਸਹੀ ਗੱਲ ਹੈ
0: ਹਾਂ
1: ਤੇ ਦੋਸਤੋ
0: ਬਾਕੀ
1: ਜੀ
0: ਜੀ
1: ਇਹੋ ਜਾ ਰਿਹਾ ਜੀ ਰਾਗ ਦਰਬਾਰ
0: ਤੁਹਾਨੂੰ ਪਤਾ ਹੀ ਹੈ
1: ਜੀ ਭਾਜੀ ਕੰਟੀਨਿਊ ਪਲੀਜ਼ ਤੁਸੀਂ ਕੰਟੀਨਿਊ ਕਰੋ
0: ਇਵੈਂਟ ਬ੍ਰਾਈਟ ਤੇ ਜਿਹੜੀਆਂ ਆਪ ਜਾ ਕੇ ਟਿਕਟਾਂ ਤੁਸੀਂ ਆਪਣੀਆਂ ਬੁੱਕ ਕਰ ਲਓ ਕਿਉਂਕਿ ਬਹੁਤ ਜਲਦੀ ਸਪੈਸ਼ਲ ਤੌਰ ਤੇ ਕੱਲ ਤੋਂ ਬਹੁਤ ਫਾਸਟ ਟਿਕਟਾਂ ਜਾ ਰਹੀਆਂ ਮੋਰ ਦੈਨ ਤਕਰੀਬਨ ਅੱਧ ਟੱਪ ਚੁੱਕੀਆਂ ਨੇ 350 ਦੀ ਕਪੈਸਿਟੀ ਹੈ ਤੇ 200 ਤੋਂ ਉੱਤੇ ਜਿਹੜੀਆਂ ਟਿਕਟਾਂ ਉਹ ਜਾ ਚੁੱਕੀਆਂ ਨੇ ਤਕਰੀਬਨ ਸਾਡੇ ਕੋਲ 100 ਕੁ ਟਿਕਟ ਹੈ ਜਿਹੜੀ ਲੈਫਟ ਹੈ 50 ਟਿਕਟਾਂ ਵੈਸੇ ਜਿਹੜੇ ਸਪੋਂਸਰ ਹੁੰਦੇ ਨੇ ਉਹਨਾਂ ਕੋਲ ਚਲੀਆਂ ਜਾਂਦੀਆਂ ਨੇ 100 ਕੁ ਟਿਕਟ ਲੈਫਟ ਹੈ ਤਾਂ ਆਪਾਂ ਆਪਣੀ ਸੀਟ ਤੁਸੀਂ ਰੱਖਣ ਵਾਸਤੇ ਆਪਦੀ ਜ਼ਰੂਰ ਬੁਕਿੰਗ ਕਰ ਦਿਓ ਇਵੈਂਟ ਬ੍ਰੇਕ ਤੇ ਜਾ ਕੇ
1: ਜੀ ਬਿਲਕੁਲ ਔਰ ਦੋਸਤੋ ਇਹ ਜਿਹੜਾ ਪ੍ਰੋਗਰਾਮ ਹੈ ਇਹ ਸਰ ਜੀ ਫ੍ਰੀ ਐਂਟਰੀ ਹੈ ਸਭ ਦੇ ਵਾਸਤੇ
0: ਬਿਲਕੁਲ ਹਾਂਜੀ ਸਭ ਦੇ ਵਾਸਤੇ ਫ੍ਰੀ ਐਂਟਰੀ ਹੈ ਇਹ ਸਾਡੇ ਸਾਰੇ ਸਪੋਂਸਰ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਇਹ ਬਹੁਤ ਵੱਡਾ ਇੱਕ ਮੈਂ ਤੇ ਇਹ ਕਹਾਂਗਾ ਰਿਸਕ ਲਿਆ ਕਿ ਹਰ ਸਾਲ ਇੱਕ ਐਸਾ ਪ੍ਰੋਗਰਾਮ ਤੁਹਾਡੇ ਸਾਹਮਣੇ ਸਾਰਿਆਂ ਦੇ ਆਵੇ ਜਿਹੜਾ ਇੱਕ ਅਲੱਗ ਪ੍ਰੋਗਰਾਮ ਹੈ ਜਿਹਦੇ ਵਿੱਚ ਭਗਤੀ ਵੀ ਹੈ ਜਿਹਦੇ ਵਿੱਚ ਆਨੰਦ ਵੀ ਹੈ ਜਿਹਦੇ ਵਿੱਚ ਤੁਸੀਂ ਆਪਣੇ ਮਨ ਨੂੰ ਜਿਹੜਾ ਸਾਰੇ ਸਾਲ ਦੀ ਆਪਣੀਆਂ ਪ੍ਰੋਬਲਮਾਂ ਨੇ ਉੱਥੇ ਬਹਿ ਕੇ ਆਨੰਦ ਆਪਾਂ ਦਾਅਵੇ ਨਾ ਕਹਿ ਸਕਦੇ ਹਾਂ ਕਿ ਉਹ ਸਮਾਂ ਬਣੇਗਾ

0: ਜਿਹਦੇ ਨਾਲ ਸਾਡੀ ਜਿਹੜੀ ਆਤਮਾ ਉਹ ਬੜੀ ਆਨੰਦਿਤ ਹੋਏਗੀ। ਔਰ ਸਾਰਾ ਸਾਲ ਅਸੀਂ ਵੇਟ ਕਰਾਂਗੇ ਅਗਲੇ ਸਾਲ ਦੇ ਰਾਗ ਦਰਬਾਰ ਦਾ।
1: ਕਿਆ ਬਾਤ ਹੈ ਤੇ ਦੋਸਤੋ, ਰਾਗ ਦਰਬਾਰ 2026 ਹੋ ਜਾ ਰਿਹਾ 26 ਜੂਨ ਤੇ 27 ਜੂਨ ਏਕਾਡ ਜਿਹੜਾ ਰੋਜ਼ਾ ਸੈਂਟਰ ਹੈਗਾ ਯੂਨੀਵਰਸਿਟੀ ਆਫ ਕੈਲਵਰੀ ਚ ਉੱਥੇ, ਤੇ ਪਲੀਜ਼ ਤੁਸੀਂ ਪਹੁੰਚ ਕੇ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਓ। ਭਾਈ ਹਰਜੀਤ ਸਿੰਘ ਦੁਆਰਾ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਤੇ ਆਈ ਐਮ ਵੈਰੀ ਸ਼ੋਰ ਕਿ ਯੂ ਵਿਲ ਗੋ ਦੇਅਰ ਐਂਡ ਇੰਜੋਏ ਦਿਸ ਪ੍ਰੋਗਰਾਮ। ਇਹ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਰਬ ਅਕਾਲ ਮਿਊਜ਼ਿਕ ਸੋਸਾਇਟੀ ਆਫ ਕੈਲਗਰੀ, ਜਿਹੜੇ ਕਿ ਬਹੁਤ ਸਾਲਾਂ ਤੋਂ ਇਸ ਆਪਣੇ ਇੰਡੀਅਨ ਕਲਾਸੀਕਲ ਮਿਊਜ਼ਿਕ ਦੀ ਸੇਵਾ ਚ ਲੱਗੇ ਨੇ। ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਟਾਈਮ ਦਿੱਤਾ। ਤੇ ਬਿਫੋਰ ਵੀ ਐਂਡ ਟੁਡੇਜ਼ ਕਨਵਰਸੇਸ਼ਨ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ?
0: ਜੀ ਧੰਨਵਾਦ ਆਪ ਜੀ ਦਾ ਬਹੁਤ ਬਹੁਤ, ਕਿਉਂਕਿ ਮੈਂ ਥੋੜਾ ਬਿਜੀ ਹੋਣ ਕਰਕੇ ਮੈਂ ਜਿੰਨੇ ਵੀ ਸੁਣਨ ਵਾਲੇ ਉਹਨਾਂ ਨੂੰ ਵੀ ਦੱਸ ਦਿਆਂ ਕਿ ਇਹ ਅਮਰਤ ਜੀ ਦਾ ਹੀ ਕਮਾਲ ਹੈ ਕਿ ਇਹਨਾਂ ਨੇ ਮੈਨੂੰ ਫੜ ਫੁੜ ਕੇ ਫੋਨ ਲੈਂਦਾ ਤੇ ਇਹ ਇਹਨਾਂ ਦੀ ਮਿਹਰਬਾਨੀ ਹੈ ਕਿ ਤੁਸੀਂ ਜਿਹੜਾ ਇਸ ਚੀਜ਼ ਨੂੰ ਯਾਦ ਰੱਖਿਆ, ਕਿਉਂਕਿ ਮੈਂ ਕਿਉਂਕਿ ਤੁਹਾਨੂੰ ਦੱਸਦਾ ਕਿ ਇਹਨਾਂ ਕੰਮਾਂ ਦੇ ਵਿੱਚ ਬਿਜੀ ਹੋਣ ਕਰਕੇ ਦਿਮਾਗ ਚੋਂ ਮੇਰੇ ਸਲਿਪ ਹੋ ਗਿਆ ਤੇ ਇਸ ਕਰਕੇ ਮੈਂ ਮਾਫੀ ਚਾਹਾਂਗਾ। ਅਮਰਤ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਕ ਐਸੇ ਪ੍ਰੋਗਰਾਮ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਹੋ, ਰੂਬਰੂ ਕਰਵਾ ਰਹੇ, ਲੋਕਾਂ ਨੂੰ ਦੱਸ ਰਹੇ ਹੋ ਕਿ ਪ੍ਰੋਗਰਾਮ ਸ਼ਹਿਰ ਦੇ ਵਿੱਚ ਹੋ ਰਿਹਾ ਤੇ ਇਹਦੇ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਸਰ ਜੀ, ਸੋ ਨਾਈਸ ਆਫ ਯੂ। ਆਪਾਂ ਨੈਕਸਟ ਮਿਲਦੇ ਹਾਂ ਜਲਦੀ
0: ਜੀ। ਥੈਂਕ ਯੂ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਤੇ ਭਾਈ ਹਰਜੀਤ ਸਿੰਘ ਜੀ ਜੋ ਕਿ ਮਾਰਾ ਜੁੜੇ ਅੱਜ ਫੋਨ ਪੇ, ਤੋ ਰਾਗ ਦਰਬਾਰ 2026 ਹੋਣੇ ਜਾ ਰਹਾ ਹੈ ਤੋ ਪਲੀਜ਼ ਆਪ ਵਹਾਂ ਪਹੁੰਚੇ, ਫਰ ਫ੍ਰੀ ਐਂਟਰੀ ਹੈ। ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ ਚ ਜੁੜਨੇ ਕਾ ਬਹੁਤ ਬੜੀਆ ਮੌਕਾ, ਔਰ ਡਿਫਰੈਂਟ ਜੋ ਇੰਸਟਰੂਮੈਂਟਸ ਹੈ ਉਨਕੋ ਸੁਣਨੇ ਕਾ ਬਹੁਤ ਬੜੀਆ ਮੌਕਾ। ਅਗਰ ਆਪ ਮਿਊਜ਼ਿਕ ਸੇ ਪਿਆਰ ਕਰਤੇ ਹੈ ਤੋ ਜ਼ਰੂਰ ਇਸ ਪ੍ਰੋਗਰਾਮ ਕੋ ਆਪ ਜਾ ਕਰ ਦੇਖੇ, ਔਰ ਫ੍ਰੀ ਐਂਟਰੀ ਹੈ, ਕੋਈ ਆਪਕੋ ਪੈਸਾ ਨਹੀਂ ਦੇਣਾ। ਦੋ ਦਿਨ ਹੈ, ਜੂਨ 26 ਔਰ ਜੂਨ 27 ਕੋ, ਟਾਈਮ ਜੋ ਹੈ ਸ਼ਾਮ ਕੋ 6:30 ਵਜੇ ਡੋਰ ਓਪਨ ਹੋ ਜਾਏਗੇ ਔਰ 7 ਵਜੇ ਪ੍ਰੋਗਰਾਮ ਸ਼ੁਰੂ ਹੋਗਾ 26 ਤਰੀਕ ਕੋ, ਔਰ 27 ਤਰੀਕ ਕੋ 6:30 ਵਜੇ ਪ੍ਰੋਗਰਾਮ ਸ਼ੁਰੂ ਹੋਗਾ। ਤੋ ਪਲੀਜ਼ ਆਪ ਪਹੁੰਚ ਕੇ ਇਸ ਕੋ ਕਾਮਯਾਬ ਬਣਾਏ। ਇੱਕ ਛੋਟਾ ਸਾ ਬ੍ਰੇਕ, ਬ੍ਰੇਕ ਕੇ ਬਾਅਦ ਦੁਬਾਰਾ ਮਿਲਤੇ ਹੈ। ਆਪ ਸੁਣ ਰਹੇ ਰੇਡੀਓ ਸੁਰਸੰਗਮ ਓਨਲੀ ਔਨ 94.7 FM ਪਰ। ਹਮਾਰੇ ਆਜ ਕੇ ਪ੍ਰੋਗਰਾਮ ਕੇ ਜੋ ਐਮਪਾਵਰ ਇਸਕੋ ਕਰਤੇ ਹੈ ਵੋ ਹੈ YYC ਹੋਮ ਕੇਅਰ ਸਰਵਿਸਿਸ, ਕੇਅਰਿੰਗ ਫਾਰ ਯੂ ਰਾਈਟ ਐਟ ਹੋਮ। ਉਨਕਾ ਕਹਿਣਾ ਹੈ ਅਗਰ ਆਪ ਉਨਕੋ ਉਨਸੀ ਸੇਵਾਏ ਚਾਹਤੇ ਹੈ ਤੋ ਪਲੀਜ਼ ਆਪ ਉਨਕੋ ਕੰਟੈਕਟ ਕਰੇ 8257600983 ਪਰ। ਤੋ ਦੋਸਤੋ, ਇੱਕ ਛੋਟਾ ਸਾ ਬ੍ਰੇਕ, ਬ੍ਰੇਕ ਕੇ ਬਾਅਦ ਦੁਬਾਰਾ ਹਾਜ਼ਰ ਹੋਤੇ ਹੈਂ।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ। ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ।
3: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗ੍ਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
3: ਦੂਜੀ ਲੋਕੇਸ਼ਨ 117-7771 ਐਵੀਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
3: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222। ਆਪਣੇ ਘਰ ਦਾ ਦੂਜਾ ਨਾਂ ਆ ਸਕੂਲ, ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ

0: अमन गिल नू भी कॉल कर सकते हो 403-479-7007 ते। बिल्डिंग परमिट पहला तो ही अप्रूव्ड है।
1: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਚਾਰ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਕਾਰ ਚਾਹੀਦਾ ਏ
4: ਮੇਰੀ ਕੱਲ ਹੀ ਗੱਲ ਹੋਈ ਏ ਰਿਆਲਟਲ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-6161-6200 or 403-406-2004
5: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛ ਨਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
7: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
0: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
7: ਮਰਸੀਡੀਜ਼ ਬੈਂਸ ਕੰਟਰੀ ਹਿੱਲ

0: हर समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया।
2: की होया?
1: बस पूछना इंश्योरेंस कंफर्मेशन नहीं आई टाइम ते ते हुन फेर एक दिन वेट करनी पैनी है ते बच्चियां नू फेर नहीं मिल होना दो दिन।
2: ओहो रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है। तुसी आज ही उना नू फोन करो ते जल्दी जल्दी गल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ।

0: ਸਾਰੀ ਐਸਪੀ ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: अपने घर का दूजा ना आ सुकून ते कैनेडा च घर खरीदना एक वड्डी चुनौती।
2: घर खरीदने तो पहला इत्मीनान नाल किसे प्रोफेशनल दी सलाह जरूर लाओ।
1: वधिया घर खरीदना, पैसे बचाने ने, सिरदर्दी तो भी बचना ते याद कर लो एक नाम मनदीप सिंह गिल।
2: सिर्फ घर खरीदने ले ही नहीं बल्कि वेचना भी होवे ता बिल्कुल सही सलाह देणगे मनदीप सिंह गिल।
1: घर खरीदने ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
2: ਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।
0: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ।

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਤੇ ਅੱਜ 22 ਜੂਨ ਹੈ, ਦਿਨ ਸੋਮਵਾਰ ਹੈ ਤੇ ਵੀਕਐਂਡ ਤੋਂ ਬਾਅਦ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਰੇਡੀਓ ਸੁਰਸੰਗਮ ਦੇ ਸਾਰੇ ਲਿਸਨਰਸ ਦਾ ਸਵਾਗਤ ਕਰਦੇ ਹਾਂ ਜੀ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਫੋਨ ਲਾਈਨ ਦੇ ਜ਼ਰੀਏ ਹਾਜ਼ਰ ਹੋਣਗੇ ਪੰਜਾਬ ਤੋਂ ਸੀਨੀਅਰ ਜਰਨਲਿਸਟ ਜਤਿੰਦਰ ਪੰਨੂ ਜੀ। ਉਹਨਾਂ ਕੋਲੋਂ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਬਾਰੇ, ਭਾਰਤ ਦੀਆਂ ਕੁਝ ਖਬਰਾਂ ਬਾਰੇ ਉਹਨਾਂ ਤੋਂ ਵਿਚਾਰ ਜਿਹੜੇ ਉਹਨਾਂ ਦੇ ਜਾਣਾਂਗੇ, ਵਿਸਥਾਰ ਵੀ ਉਹਨਾਂ ਕੋਲੋਂ ਅਸੀਂ ਇਹਨਾਂ ਖਬਰਾਂ ਦਾ ਲੈਣਾ ਹੈ ਜੀ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ, ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ, ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਸੀਨੀਅਰ ਜਰਨਲਿਸਟ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਭ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ
1: ਜੀ ਸ਼ੁਕਰੀਆ ਸੁਜਨ ਸਤਿ ਸ੍ਰੀ ਅਕਾਲ ਜੀ
0: ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਉਸ ਮਸਲੇ ਤੋਂ ਕਰਦੇ ਹਾਂ ਜਿਹੜਾ ਲਗਾਤਾਰ ਮਗਿਆ ਹੋਇਆ ਆਮ ਤੌਰ ਤੇ ਦੇਖੀਦਾ ਕਿ ਇੱਕ ਖਬਰ ਆਉਂਦੀ ਹੈ ਤੇ ਫਿਰ ਦੂਜੀ ਆਉਂਦੀ ਹੈ ਤੇ ਪਹਿਲੀ ਨੂੰ ਓਵਰਲੈਪ ਕਰ ਦਿੰਦੀ ਹੈ ਪਰ ਇਹ ਮਸਲਾ ਇਦਾਂ ਦਾ ਆ ਜਿਹੜਾ ਲਗਾਤਾਰ ਓਦਾਂ ਹੀ ਹੈਡਲਾਈਨ ਬਣਿਆ ਹੋਇਆ ਅਕਾਲ ਤਖ਼ਤ ਸਾਹਿਬ ਵਾਲੇ ਇਸ਼ੂ ਦੀ ਗੱਲ ਕਰਦੇ ਹਾਂ ਇਸ ਇਸ਼ੂ ਦੇ ਉੱਤੇ ਆਮ ਆਦਮੀ ਪਾਰਟੀ ਭਾਜਪਾ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਹਰ ਕੋਈ ਜਿੰਨਾ ਕੁਛ ਜਿਹਦੇ ਕੋਲੋਂ ਹੋ ਰਿਹਾ ਉਹ ਕਰ ਰਿਹਾ ਇਹ ਗੱਲ ਕਿੱਥੇ ਕੁ ਖੜੀ ਹੈ ਤੇ ਇਸ ਵੇਲੇ ਗਰਾਊਂਡ ਰਿਪੋਰਟ ਕੀ ਹੈ ਤੇ ਕੀ ਕੁਛ ਹੋ ਰਿਹਾ ਜੀ
1: ਇਸ ਮਸਲੇ ਤੇ ਆਮ ਸਿੱਖਾਂ ਵਿੱਚ ਵੰਡਵੀਂ ਰਾਏ ਕੁਝ ਲੋਕ ਕਹਿੰਦੇ ਆ ਕਿ ਜਥੇਦਾਰ ਗਲਤ ਹੋਵੇ ਜਥੇਦਾਰ ਠੀਕ ਹੋਵੇ ਅਕਾਲ ਤਖ਼ਤ ਦੇ ਅੱਗੇ ਅੜਨਾ ਨਹੀਂ ਚਾਹੀਦਾ ਕੁਝ ਲੋਕ ਲਗਭਗ ਉਹਨੇ ਕੀ ਇਹ ਕਹਿੰਦੇ ਕਿ ਜਦੋਂ ਪਤਾ ਅਕਾਲ ਤਖ਼ਤ ਦੇ ਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਥੇਦਾਰ ਖੁਦ ਗੈਰ ਕਾਨੂੰਨੀ

ਤਰੀਕੇ ਨਾਲ ਉੱਥੇ ਬਿਠਾਇਆ ਗਿਆ। ਤੁਸੀਂ ਇਸ ਗੱਲ ਚ ਫਿਰ ਕਿਉਂ ਕਹਿੰਦੇ ਹੋ ਵੀ ਉਹਦੀ ਵਰਤੋਂ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ? ਕਦੇ ਤਾਂ ਇਹਦੇ ਅੱਗੇ ਹੜਨਾ ਚਾਹੀਦਾ ਕਿ ਤੁਸੀਂ ਗਲਤ ਕਰਦੇ ਹੋ। ਜਿਹਦੇ ਦਰਮਿਆਨ ਤੁਹਾਨੂੰ ਪਤਾ ਪਿਛਲਿਆਂ ਦਿਨਾਂ ਦੇ ਵਿੱਚ ਇਹ ਮੁੱਦਾ ਉੱਠਿਆ ਸੀ ਕਿ ਭਗਵੰਤ ਮਾਨ ਦੀ ਇੱਕ ਵੀਡੀਓ ਹੈ ਜਿਹਦੇ ਵਿੱਚ ਇੱਕ ਤਸਵੀਰ ਦੇ ਉੱਤੇ ਕੁਝ ਛਿੜਕਦਾ, ਇਹ ਦੋਸ਼ ਲਾਇਆ ਗਿਆ ਕਿ ਉਹ ਤਸਵੀਰਾਂ ਧਾਰਮਿਕ ਨੇ, ਗੁਰੂ ਸਾਹਿਬ ਦੀਆਂ ਨੇ, ਇੱਕ ਸੰਤ ਜੀ ਦੀਆਂ ਨੇ, ਤੇ ਉਹਨਾਂ ਦੇ ਉੱਤੇ ਸ਼ਰਾਬ ਛਿੜਕਣ ਦੇ ਦੋਸ਼ ਵੀ ਲਾਏ ਗਏ, ਬਹੁਤ ਕੁਛ ਸ਼ੱਕ ਹੈਗਾ। ਉਹਨੇ ਆਖਿਆ ਸਾਰਾ ਕੁਝ ਗਲਤ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਨਾਲ ਉਹਨੇ ਇਹ ਵੀ ਆਖਿਆ ਕਿ ਹੋਟਲ ਦੀ ਫੋਟੋ ਹੈ, ਹੋਟਲ ਦੇ ਵਿੱਚ ਕਦੇ ਕਿਸੇ ਨੇ ਕਦੇ ਗੁਰੂਆਂ ਦੀਆਂ ਜਾਂ ਧਾਰਮਿਕ ਸੰਤਾਂ ਦੀਆਂ ਤਸਵੀਰਾਂ ਨਹੀਂ ਲਾਈਆਂ, ਉੱਥੇ ਹਰ ਕਿਸਮ ਦੇ ਮਾੜੇ ਚੰਗੇ ਬੰਦੇ ਨੇ ਵੀ ਆਉਣਾ ਹੁੰਦਾ, ਉੱਥੇ ਵੈਡਿਡ ਕਪਲ ਵੀ ਆਉਂਦੇ, ਉੱਥੇ ਇਹੋ ਤਸਵੀਰਾਂ ਨਹੀਂ ਹੁੰਦੀਆਂ। ਇਹ ਸਾਰੀ ਵੀਡੀਓ ਬਣਾਈ ਗਈ ਆ, ਵੀਡੀਓ ਫੇਕ ਨਹੀਂ ਗਈ, ਪਰ ਕਲਾਕਾਰ ਫੇਕ ਖੜਾ ਕਰਕੇ ਬਰਾਬਰ ਮਿਲਦੇ ਚਿਹਰੇ ਵਾਲਾ ਤੇ ਇਹ ਬਣਾਈ ਗਈ ਆ। ਅਕਾਲ ਤਖ਼ਤ ਦੇ ਜਥੇਦਾਰ ਨੇ ਆਖਿਆ ਸੀ ਪੜਤਾਲ ਕਰਾਉਣਗੇ, ਨਾ ਕਰਾ ਲਿਓ। ਉਹਨਾਂ ਨੇ ਪੜਤਾਲ ਕਰਾ ਲਈ, ਆਪਣੀ ਮਰਜ਼ੀ ਦੀ ਪੜਤਾਲ, ਨੇੜਿਓ ਤੇੜਿਓ ਨਹੀਂ। ਪਤਾ ਲੱਗਾ ਕਿ ਭਾਰਤ ਦੇ ਇੱਕ ਬਹੁਤ ਦੂਰ ਦੇ ਸੂਬੇ ਤੋਂ, ਉੱਥੋਂ ਜਾ ਕੇ ਕਰਵਾਈ, ਏਡੀ ਦੂਰੋਂ ਕਿਉਂ ਕਰਵਾਈ, ਨੇੜਿਓ ਤੇੜਿਓ ਕਿਉਂ ਨਾ ਕਰਵਾਈ, ਇਹ ਵੀ ਕਿਸੇ ਨੂੰ ਨੀ ਪਤਾ। ਚਰਚਾ ਹੀ ਹੈ, ਮੈਨੂੰ ਨੀ ਪਤਾ ਕਿਹੜੇ ਥਾਂ ਤੋਂ ਕਰਾਈ। ਕਹਿੰਦੇ ਜੀ ਦੂਰ ਦੇ ਕਿਸੇ ਸੂਬੇ ਤੋਂ ਕਰਾਈ। ਇਹਨਾਂ ਨੇ ਆਖਿਆ ਜੀ ਤੁਹਾਡੀ ਪੜਤਾਲ ਗਲਤ ਹੈ। ਦੋ ਦਿਨ ਬਾਅਦ ਇਹਨਾਂ ਨੇ ਆਪਣੀ ਰਿਪੋਰਟ ਜਾਰੀ ਕਰਕੇ ਨਾ ਆਖਿਆ ਅਸੀਂ ਪੜਤਾਲ ਕਰਾਈ। ਉਸ ਪੜਤਾਲ ਦੇ ਉੱਤੇ ਦੂਜਿਆਂ ਨੇ ਰੌਲਾ ਪਾ ਦਿੱਤਾ ਕਿ ਦੋ ਦਿਨਾਂ ਚ ਪੜਤਾਲ ਕਿੱਦਾਂ ਹੋ ਗਈ, ਤੇਰੀ ਛੇਤੀ ਰਿਪੋਰਟ ਕਿੱਦਾਂ ਆ ਗਈ। ਪਰਸੋਂ ਐਤਵਾਰ ਨੂੰ ਅੱਡ ਅੱਡ ਥਾਵਾਂ ਤੇ ਇਹ ਮੈਸੇਜ ਚੱਲ ਪਏ, ਵੀਡੀਓ ਮੈਸੇਜ, ਕਿ ਹਰਿਆਣੇ ਦੇ ਪੁਲਿਸ ਨੇ ਜਾ ਕੇ ਗੁੜਗਾਓਂ ਚ ਲੈਬ ਵਾਲੇ ਅਫਸਰ ਉਹ ਅਰੈਸਟ ਕਰ ਲਿਆ, ਗ੍ਰਿਫਤਾਰ ਕਰ ਲਿਆ, ਜਿਹਨਾਂ ਨੂੰ ਕਰੋੜਾਂ ਰੁਪਏ ਦੇ ਕੇ ਇੱਕ ਰਿਪੋਰਟ ਤਿਆਰ ਕਰਵਾਈ ਗਈ ਹੈ ਕਿ ਭਗਵੰਤ ਮਾਨ ਉਸ ਵੀਡੀਓ ਚ ਹੈ ਨਹੀਂ। ਸਾਰੇ ਲੋਕ ਇਹ ਮੰਨਣ ਲੱਗ ਪਏ ਕਿ ਇਹ ਤਾਂ ਬੜਾ ਗਲਤ ਕੰਮ ਕੀਤਾ। ਕੱਲ ਸਵੇਰੇ ਟ੍ਰਿਬਿਊਨ ਅਖਬਾਰ ਪੜਿਆ ਤੇ ਉਹਦੇ ਚ ਖਬਰ ਆ ਗਈ ਕਿ ਉੱਥੇ ਕੋਈ ਗ੍ਰਿਫਤਾਰੀ ਨਹੀਂ ਹੋਈ, ਨਾ ਉੱਥੋਂ ਦਾ ਕੋਈ ਲੈਬ ਵਾਲਾ ਫੜਿਆ ਗਿਆ। ਤੇ ਫਿਰ ਜਿਹੜੀ ਇਹ ਖਬਰ ਸੀ, ਇਹ ਤਾਂ ਪੰਜਾਬ ਦੇ ਵਿੱਚ ਇੱਕ ਆਪੋਜੀਸ਼ਨ ਦੇ MLA ਤੋਂ ਸ਼ੁਰੂ ਹੋਈ ਸੀ। ਉਹਨੇ ਖਬਰ ਕਿਉਂ ਬਣਾ ਦਿੱਤੀ ਜੇ ਉੱਥੇ ਬੰਦੇ ਨਹੀਂ ਕੋਈ ਫੜਿਆ ਗਿਆ? ਹੁਣ ਕੱਲ ਦੀ ਉਹਦੀ ਕੋਈ ਚਰਚਾ ਨਹੀਂ ਕਰ ਰਿਹਾ। ਜੇ ਗੁਰਗਾਂ ਚ ਸਿੱਧੀ ਮੁੱਚੀ ਲੈਬ ਵਾਲੇ ਫੜੇ ਹੁੰਦੇ ਤੇ ਫਿਰ ਚਰਚਾ ਕੱਲ ਤੇ ਅੱਜ ਵੀ ਹੋਣੀ ਚਾਹੀਦੀ ਸੀ। ਜਦੋਂ ਇਹ ਖਬਰ ਆ ਗਈ ਕਿ ਉੱਥੇ ਦੀ ਕੋਈ ਫੜਿਆ ਹੀ ਨਹੀਂ ਗਿਆ, ਸਾਰੀ ਖਬਰ ਝੂਠੀ ਆ, ਉਹਦੇ ਤੋਂ ਬਾਅਦ ਚੁੱਪ ਵੱਟ ਗਿਆ। ਹੁਣ ਏਦਾਂ ਦੀਆਂ ਖਬਰਾਂ ਜਿਹੜੀਆਂ ਨੇ ਨਾ ਸਾਡੇ ਕੋਲ ਇੰਨੀਆਂ ਆਉਂਦੀਆਂ ਕਨਫਿਊਜ਼ ਕਰਨ ਵਾਲੀਆਂ, ਇੱਕ ਦੂਸਰੇ ਤੋਂ ਉਲਟ ਬਹੁਤ ਕੁਛ। ਅਸੀਂ ਕੋਈ ਇਹੋ ਜਿਹਾ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹਦੇ ਚ ਠੀਕ ਕੀ ਆ, ਇਹ ਚ ਗਲਤ ਕੀ ਆ। ਅਸੀਂ ਹਰ ਖਬਰ ਨੂੰ ਵੱਖਰੇ ਢੰਗ ਨਾਲ ਲਈਏ। ਓਦਾਂ ਇਹ ਹੈ ਕਿ ਮੁੱਖ ਮੰਤਰੀ ਇਸ ਵੇਲੇ ਵੀ ਅੱਡ ਅੱਡ ਥਾਵਾਂ ਤੇ ਜਾ ਰਿਹਾ, ਸਰਕਾਰੀ ਫੰਕਸ਼ਨ ਵੀ ਕਰ ਰਿਹਾ, ਪਾਰਟੀ ਫੰਕਸ਼ਨ ਵੀ ਕਰ ਰਿਹਾ, ਉਹਨਾਂ ਚ ਇਕੱਠ ਬਹੁਤ ਤਗੜੇ ਹੋ ਰਹੇ। ਤੇ ਜਿਹੜਾ ਇਹਨਾਂ ਦਾ ਇਹਨਾਂ ਇਕੱਠਾਂ ਚ ਲੋਕ ਨਾ ਜਾਣ, ਉਸ ਗੱਲ ਦੀ ਕੋਈ ਬਹੁਤੇ ਪ੍ਰਵਾਹ ਵਾਲੀ ਗੱਲ ਲੱਭਦੀ ਨਹੀਂ, ਲੋਕੀ ਆਈ ਜਾਂਦੇ ਨੇ। ਇਹਦੇ ਤੋਂ ਇਲਾਵਾ ਇੱਕ ਸਵਾਲ ਹੋਰ ਖੜਾ ਹੋ ਗਿਆ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਖਿਆ ਕਿ ਇਹਨੇ ਅਕਾਲ ਤਖ਼ਤ ਦਾ ਹੁਕਮ ਨਹੀਂ ਮੰਨਿਆ। ਦੂਸਰੇ ਪਾਸੋਂ ਕੁਝ ਸਿੱਖ ਸੰਤਾਂ ਨੇ ਤੇ ਵਿਰੋਧੀ ਪਾਰਟੀਆਂ ਨੇ, ਅਕਾਲੀ ਦਲ ਦੇ ਸਿੱਖ ਜਿਹੜਾ ਹੈਗਾ ਸਮਾਜ, ਉਹਦੇ ਜਿਹੜੀਆਂ ਵਿਰੋਧੀ ਪਾਰਟੀਆਂ, ਮਿਸਾਲ ਦੇ ਤੌਰ ਤੇ ਅਕਾਲੀ ਦਲ ਪੁਨਰਗਠਨ, ਉਹਨਾਂ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ, ਇਹਨਾਂ ਸਾਰਿਆਂ ਨੇ ਜਵਾਬੀ ਦੋਸ਼ ਲਾ ਦਿੱਤਾ ਕਿ ਭਗਵੰਤ ਮਾਨ ਨੂੰ ਕਹਿੰਦੇ ਅਕਾਲ ਤਖ਼ਤ ਦਾ ਹੁਕਮ ਨਹੀਂ ਮੰਨਿਆ। ਜਿਹੜਾ ਤੁਹਾਡਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ, ਇਹਨੂੰ 2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਕਰਕੇ ਤੇ 7 ਮੈਂਬਰੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ, ਜਿਹਨੇ ਅਕਾਲੀ ਦਲ ਦੀ ਨਵੀਂ ਭਰਤੀ ਕਰਾਉਣੀ ਸੀ ਤੇ ਆਖਿਆ ਸੀ ਕਿ ਪੁਰਾਣੀ ਲੀਡਰਸ਼ਿਪ ਅਗਵਾਈ ਕਰਨ ਦਾ ਅਧਿਕਾਰ ਗਵਾ ਚੁੱਕੀ, ਉਹਨੂੰ ਪਾਸੇ ਕਰ ਦਿਓ। ਇਹਨੇ ਅਕਾਲ ਤਖ਼ਤ ਦਾ ਕਿਹਾ ਉੱਥੇ ਮੰਨ ਲਿਆ ਤੇ ਬਾਅਦ ਚ ਆ ਕੇ ਅਸਤੀਫਾ ਦੇ ਦਿੱਤਾ, ਮੈਂ ਨਹੀਂ ਇਹ ਕੰਮ ਕਰਨਾ। ਉਹ ਕਹਿੰਦੇ ਜੀ ਫਿਰ ਹੁਕਮ ਨਾ ਮੰਨਣ ਵਾਲਾ ਜੇ ਤੇ ਵੀ ਆਉਂਦਾ ਤੇ ਕੋਈ ਸ਼੍ਰੋਮਣੀ

0: ਕਈ ਪ੍ਰਧਾਨ ਵੀ ਕਿੱਦਾਂ ਕਰਦਾ। ਇੱਦਾਂ ਦੇ ਇੱਕ ਨਹੀਂ ਬਹੁਤ ਸਾਰੇ ਮੁੱਦੇ ਵਿੱਚ ਨਿਕਲਦੇ ਆਉਂਦੇ। ਮੁੱਦਿਆਂ ਚ ਵੀ ਹੈ ਕਿ 2004 ਚ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਸੀ ਤੇ ਆਰ ਐਸ ਐਸ ਤੇ ਭਾਜਪਾ ਸਿੱਖ ਵਿਰੋਧੀ ਜਥੇਬੰਦੀਆਂ ਨੇ, ਆਰ ਐਸ ਐਸ ਤੇ ਭਾਜਪਾ ਨਹੀਂ, ਸੋਰੀ ਮੈਂ ਗਲਤ ਕਹਿ ਗਿਆ, ਆਰ ਐਸ ਐਸ ਤੇ ਰਾਸ਼ਟਰੀ ਸਿੱਖ ਸੰਗਤ, ਇਹ ਵੀ ਉਹਨਾਂ ਦੀ ਜਥੇਬੰਦੀ ਹੈ ਸਿੱਖਾਂ ਚ, ਇਹ ਦੋਵੇਂ ਸਿੱਖ ਵਿਰੋਧੀ ਜਥੇਬੰਦੀਆਂ ਨਾਲ ਕੋਈ ਸੰਬੰਧ ਨਾ ਰੱਖਿਆ ਜਾਵੇ। ਪਰ ਕਈ ਅਕਾਲੀ ਲੀਡਰ ਉਸ ਤੋਂ ਬਾਅਦ ਵੀ ਸੰਬੰਧ ਰੱਖਦੇ ਰਹੇ, ਉਹ ਕਿਉਂ ਰੱਖਦੇ? ਇਹਦੇ ਵਿੱਚ ਇਹ ਵੀ ਹੈ ਕਿ 2007 ਚ ਜਦੋਂ ਅਕਾਲੀ ਸਰਕਾਰ ਹੁੰਦੀ ਸੀ, ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਸੱਚੇ ਸੌਦੇ ਵਾਲਿਆਂ ਦਾ ਵਿਰੋਧ ਕੀਤਾ ਜਾਵੇ। ਜਦੋਂ ਸੱਚੇ ਸੌਦੇ ਵਾਲਿਆਂ ਦਾ ਵਿਰੋਧ ਕਰਨਾ ਸੀ, ਅਕਾਲੀ ਸਰਕਾਰ ਸੀ, ਇਹ ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਲੱਗ ਪਈ, ਉਹਨਾਂ ਪੁਲਿਸ ਲਾ ਤੀ, ਸਿਕਿਉਰਿਟੀ ਲਾ ਤੀ, ਓਟੋ ਲਾ ਤੀ, ਤੇ ਜਿਹੜੀਆਂ ਸਿੱਖ ਜਥੇਬੰਦੀਆਂ ਅਕਾਲ ਤਖ਼ਤ ਦਾ ਹੁਕਮ ਲਾਗੂ ਕਰਾਉਣ ਗਈਆਂ, ਉਹਨਾਂ ਦੇ ਉੱਤੇ ਕੇਸ ਬਣਾ ਤੇ ਕੇਸ ਅਕਾਲੀ ਸਰਕਾਰ ਨੇ ਬਣਾਇਆ ਸੀ, ਉਸ ਕੇਸ ਹਜੇ ਤੱਕ ਚੱਲਦੇ ਆ। ਹੁਣ ਲੋਕੀ ਕਹਿੰਦੇ ਆ ਜੀ ਇਹ ਵੀ ਤੇ ਅਕਾਲ ਤਖ਼ਤ ਦੀ ਅਵੱਗਿਆ ਕਿ ਜਿਹੜੀਆਂ ਜਥੇਬੰਦੀਆਂ ਹੁਕਮ ਲਾਗੂ ਕਰਾਉਣ ਗਿਆ ਉਹਨਾਂ ਦਾ ਕੇਸ ਬਣ ਗਿਆ, ਤੇ ਜਿਹੜੀ ਸਰਕਾਰ ਕੇਸ ਬਣਾਉਂਦੀ ਤੇ ਅਕਾਲ ਤਖ਼ਤ ਦਾ ਵਿਰੋਧ ਕਰਦੀ, ਉਹ ਸਰਕਾਰ ਚੱਲਦੀ ਰਹੀ, ਉਹ ਅੱਜ ਵੀ ਅਕਾਲੀ ਦਲ ਦੇ ਲੀਡਰ। ਬੜੇ ਮੁੱਦੇ ਉੱਭਰਦੇ ਆ, ਇਹਨਾਂ ਸਾਰੇ ਮੁੱਦਿਆਂ ਚ ਅਜੇ ਕਿਸੇ ਪਾਸੇ ਗੱਲ ਲੱਗੀ ਨੀ, ਬਹਿਸ ਚੱਲਦੀ ਹੈ ਕਿੰਨਾ ਚ ਚੱਲੂਗੀ, ਕਿੱਧਰ ਨੂੰ ਜਾਊਗੀ, ਅਜੇ ਕੁਛ ਨੀ ਕਹਿ ਦੱਸ
1: ਜੀ। ਪੰਸਬ ਭਾਜਪਾ ਦੇ ਨਵੇਂ ਬਣੇ ਕੌਮੀ ਪ੍ਰਧਾਨ ਨਿਤਿਨ ਨਵੀਨ 3 ਦਿਨਾਂ ਦੇ ਪੰਜਾਬ ਦੇ ਦੌਰੇ ਤੇ ਨੇ, ਤੇ ਇਹ ਕਿਹਾ ਜਾ ਰਿਹਾ ਹੈ ਕਿ ਆਪਣੀ ਜਿਹੜੀ ਟੀਮ ਹੈ ਭਾਜਪਾ ਦੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਜਿੱਤ ਦਾ ਕੋਈ ਮੰਤਰ ਦੇਣ ਚ ਰੁੱਝੇ ਹੋਏ ਨੇ, ਇਹ ਕਿਹੜਾ ਮੰਤਰ ਹੈ ਜੀ?
0: ਜਿੱਤਾਂ ਦੇ ਕੋਈ ਮੰਤਰ ਨਹੀਂ ਹੁੰਦੇ, ਉਦਾਂ ਕਹਿੰਦੇ ਆ ਬੰਗਾਲ ਦਾ ਕਾਲਾ ਜਾਦੂ ਬੜਾ ਮਸ਼ਹੂਰ ਹੈ, ਇਸ ਜਿੱਤ ਦੇ ਮੰਤਰ ਵਾਸਤੇ ਵੀ ਜਿੱਤ ਬੰਗਾਲ ਦਾ ਜਾਦੂ ਲਿਆਂਦਾ ਕਿ ਜਿੱਦਾਂ ਮਮਤਾ ਬੈਨਰਜੀ ਨੂੰ ਹਰਾਇਆ, ਉਹ ਤੇ ਹੋਰ ਗੱਲ ਹੈ ਕਿਉਂਕਿ ਉੱਥੇ ED CBI ਸਾਰੀਆਂ ਕੇਂਦਰੀ ਏਜੰਸੀਆਂ ਨੂੰ ਵਰਤਿਆ, ਜਿੱਥੋਂ ਤੱਕ ਅਦਾਲਤਾਂ ਨੂੰ ਵੀ ਵਰਤਿਆ ਗਿਆ। ਇੱਕ ਕੇਸ ਹਾਈਕੋਰਟ ਦੇ ਵਿੱਚ ਕਿਸੇ ਹੋਰ ਜੱਜ ਕੋਲ ਚੱਲਦਾ ਸੀ, ਪਰ ਇੱਕ ਹੋਰ ਜੱਜ ਜਿਹੜਾ ਭਾਜਪਾ ਨਾਲ ਰਲਿਆ ਸੀ ਉਹਨੇ ਆਪਣੇ ਆਪ ਹੀ ਜਾ ਕੇ ਆਰਡਰ ਕੀਤਾ ਤੇ ਉਸ ਕੇਸ ਦੀ ਫਾਈਲ ਮੰਗਵਾਈ, 2 ਘੰਟਿਆਂ ਚ ਸੁਣਵਾਈ ਕਰਕੇ ਤੇ ਉਹਦਾ ਆਰਡਰ ਵੀ ਕਰਤਾ। ਜਿਹੜਾ ਭਾਜਪਾ ਦੇ ਪਕਸ਼ ਸੀ ਮਮਤਾ ਬੈਨਰਜੀ ਦੇ ਖਿਲਾਫ ਸੀ, ਰੌਲਾ ਪੈ ਗਿਆ, ਇਹ ਤਾਂ ਇੱਦਾਂ ਕਰ ਹੀ ਨਹੀਂ ਸਕਦਾ, ਕੇਸ ਦੂਜੇ ਜੱਜਾਂ ਕੋਲ ਸੀਨੇ ਕਿੱਦਾਂ ਸੁਣ ਲਏ। ਉਹਨੇ ਆਖਿਆ ਮੈਂ ਕਰਤਾ, ਕਰਕੇ ਉਹਨੇ ਸ਼ਾਮ ਨੂੰ ਅਦਾਲਤ ਤੋਂ ਜੱਜ ਨੇ ਉਹਦੇ ਤੋਂ ਅਸਤੀਫਾ ਦਿੱਤਾ, ਅਗਲੇ ਦਿਨ ਜਾ ਕੇ ਭਾਜਪਾ ਦਾ ਕੈਂਡੀਡੇਟ ਬਣ ਗਿਆ। ਐਦੋਂ ਵੱਧ ਅਦਾਲਤਾਂ ਦੀ ਦੁਰਵਰਤੋਂ ਹੋ ਸਕਦੀ ਹੈ, ਇਹ ਵੀ ਕੰਮ ਹੋਇਆ ਸੀ ਜਿੱਥੇ, ਹੁਣ ਏਦਾਂ ਤਾਂ ਨਹੀਂ ਹੋਣ ਲੱਗਾ। ਪਰ ਇਹ ਹੈ ਕਿ ਇਹਨਾਂ ਨੇ ਆਪਣੇ ਬੰਦਿਆਂ ਨੂੰ ਆਪਣੇ ਢੰਗ ਨਾਲ ਅੰਦਰ ਬਿਠਾ ਕੇ ਵੀ ਸਮਝਾਇਆ ਹੋਵੇਗਾ। ਕੱਲ ਇੱਕ ਬਿਆਨ ਦਿੱਤਾ ਭਾਜਪਾ ਦੇ ਪ੍ਰਧਾਨ ਨੇ, ਸਾਡੇ ਪੰਜਾਬ ਦੀ ਭਾਜਪਾ ਦੇ ਕੁਝ ਲੀਡਰ ਇਹ ਕਹਿੰਦੇ ਆ ਅਕਾਲੀਆਂ ਨਾਲ ਸਮਝੌਤਾ ਕਰਨਾ, ਕੁਝ ਕਹਿੰਦੇ ਨਹੀਂ ਕਰਨਾ। ਇਹਨਾਂ ਸਾਰਿਆਂ ਨੂੰ ਇੱਕੋ ਹਦਾਇਤ ਹੈ ਕਿ ਤੁਸੀਂ ਇੱਥੇ ਕੋਈ ਨਾ ਬੋਲੋ, ਕਰਨਾ ਕਿ ਨਹੀਂ ਕਰਨਾ ਇਹ ਸੈਂਟਰ ਦੀ ਪਾਰਟੀ ਫੈਸਲਾ ਕਰੂਗੀ, ਤੁਸੀਂ ਨਹੀਂ ਕਰਨਾ, ਤੁਸੀਂ ਇੱਥੇ ਚੁੱਪ ਰਹੋ। ਹੁਣ ਚੁੱਪ ਰਹਿੰਦੇ ਕਿ ਨਹੀਂ ਰਹਿੰਦੇ ਮੈਨੂੰ ਪਤਾ ਨੀ, ਉੱਦਾਂ ਵੀ ਭਾਜਪਾ ਦੀ ਇੱਕ ਨੀਤੀ ਹੁੰਦੀ, ਅੰਦਰ ਉਹਨਾਂ ਦੇ ਕੁਛ ਹੁੰਦਾ ਤੇ ਬਾਹਰ ਉਹ ਕੁਛ ਵਿਖਾਵਾ ਕਰਦੇ ਹੁੰਦੇ। ਅਜੇ ਤੱਕ ਉਹ ਉਸਨ ਦੇ ਭਰਮ ਭੁਲੇਖੇ ਦੀ ਨੀਤੀ ਤੇ ਚੱਲਦੇ ਆ, ਹਰ ਰੋਜ਼ ਉਹਨਾਂ ਦੀ ਨੀਤੀ ਬਦਲ ਜਾਂਦੀ ਹੈ, ਆ ਨੀ ਕਰਨਾ ਤੇ ਆ ਕਰਨਾ। ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦੀ ਅਸਲ ਨੀਤੀ ਉਹਨਾਂ ਦੀ ਕੀ ਹੈ। ਪਰ ਇੰਨਾ ਜ਼ਰੂਰ ਹੈ ਕਿ ਭਾਜਪਾ ਦੇ ਆਲ ਇੰਡੀਆ ਪ੍ਰੈਜੀਡੈਂਟ ਦੇ ਆਉਣ ਤੋਂ ਬਾਅਦ ਸਾਰੀ ਪਾਰਟੀ ਇੱਕ ਰਹੀ ਹੈ ਨਿਤਰੀ ਤੇ ਕੰਮ ਕਰਦੇ ਪਏ ਨੇ। ਬੜੇ ਚਿਰ ਬਾਅਦ ਪਾਰਟੀ ਨੇ ਇੱਦਾਂ ਦੀ ਸਰਗਰਮੀ ਕੀਤੀ ਹੈ, ਪਰ ਉਹ ਸਰਗਰਮੀ ਜਿੰਨੀ ਵੀ ਹੈ ਅੱਗੋਂ ਕਿਸੇ ਸਿਰੇ ਇਹਨਾਂ ਨੂੰ ਪਹੁੰਚਾਉਂਦੇ ਕਿ ਨਹੀਂ ਪਹੁੰਚਾਉਂਦੇ ਅਜੇ ਕੁਛ ਕਿਹਾ ਨਹੀਂ ਜਾ ਸਕਦਾ। ਇਹ ਜ਼ਰੂਰ ਹੈ ਕਿ ਚੋਣਾਂ ਦੇ ਸਾਲ ਵਿੱਚ ਉਹਨੇ ਆ ਕੇ ਪਾਰਟੀ ਨੂੰ ਸਰਗਰਮ ਕਰਤਾ
1: ਜੀ। ਪਰ ਸਭ ਹੁਣ ਉਸ ਪਾਰਟੀ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਕੰਮ ਤੇ ਪਤਾ ਨਹੀਂ ਕਦੋਂ ਕਰਨਾ ਹੈ, ਉਹਨਾਂ ਦੇ ਤਾਂ ਆਪਸੀ ਕਲੇਸ਼ ਹੀ ਨਹੀਂ ਮੁੱਕਦਾ ਪਿਆ। ਪੰਜਾਬ ਕਾਂਗਰਸ ਦੀ ਗੱਲ ਕਰਦੇ ਆ, ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਬੜੀਆਂ ਵਨਸੋਨੀਆਂ ਜਿਹੀਆਂ ਖਬਰਾਂ ਨਿਕਲ ਕੇ ਆ ਰਹੀਆਂ, ਪ੍ਰਧਾਨ ਹੋਊਗਾ ਕੌਣ, ਸੋਸ਼ਲ ਮੀਡੀਆ ਤੇ ਫਰਜ਼ੀ ਚਿੱਠੀਆਂ ਘੁੰਮ ਰਹੀਆਂ ਨੇ ਜਿਹਦੇ ਵਿੱਚ ਕਦੇ ਕਿਸੇ ਦਾ ਨਾਂ ਲਿਖਿਆ ਹੁੰਦਾ ਕਦੇ ਕਿਸੇ ਦਾ, ਇਹ ਕਹਾਣੀ ਕਿੱਥੇ ਅਟਕੀ ਹੋਈ ਹੈ ਜੀ?
0: ਇਹ ਬਹੁਤ ਪੁਰਾਣੀ ਕਹਾਣੀ ਹੈ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਹਾਈਕਮਾਂਡ ਨੇ ਫੈਸਲਾ ਕਰਤਾ ਸੀ ਕਿ ਨਵਜੋਤ ਸਿੱਧੂ ਨੂੰ ਵਾਪਸ ਲਿਆਉਣਾ,

0: ਉਹਦੇ ਦਬਾਅ ਥੱਲੇ ਪਾਰਟੀ ਨੇ ਮੰਨ ਲਿਆ ਕਿ ਅਸੀਂ ਪ੍ਰਧਾਨ ਨਵਾਂ ਬਣਾ ਦੇਣਾ। ਉੱਥੋਂ ਇੱਕ ਚਿੱਠੀ ਜਾਰੀ ਹੋ ਗਈ ਕਿ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਸਾਰੇ ਪੰਜਾਬ ਚੋਂ ਚਿੱਠੀ ਚਲੀ ਗਈ, ਵਧਾਈਆਂ ਮਿਲਣ ਲੱਗ ਪਈਆਂ। ਇੱਕ ਘੰਟੇ ਬਾਅਦ ਖਬਰ ਆਈ ਕਿ ਚਿੱਠੀ ਤੇ ਅਜੇ ਕਿਸੇ ਨੇ ਜਾਰੀ ਨਹੀਂ ਕੀਤੀ, ਚਿੱਠੀ ਜਾਲੀ ਹੈ। ਉਹਦੇ ਤੋਂ 3-4 ਘੰਟੇ ਬਾਅਦ ਫਿਰ ਚਿੱਠੀ ਬਿਲਕੁਲ ਥੋੜੇ ਜਿਹੇ ਅੱਖਰ ਬਦਲ ਕੇ ਹੋਰ ਜਾਰੀ ਹੋ ਗਈ, ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਮੇਰੇ ਤੋਂ ਤੁਹਾਡੇ ਕੈਨੇਡਾ ਦੇ ਵੀ 3-4 ਚੈਨਲਾਂ ਨੇ ਪੁੱਛਿਆ। ਮੈਂ ਕਿਹਾ ਮੈਂ ਅਜੇ ਵੀ ਇਸ ਗੱਲ ਨੂੰ ਕਨਫਰਮ ਨਹੀਂ ਕਰ ਸਕਦਾ, ਕਿਉਂਕਿ ਪਾਰਟੀ ਹਾਈਕਮਾਂਡ ਨੇ ਕੁਛ ਆਖਿਆ ਨੀ, ਉਹਨਾਂ ਕੋਈ ਬੁਲਾਰਾ ਬੋਲਿਆ ਨੀ, ਪੰਜਾਬ ਦੇ ਲੀਡਰ ਬੋਲੇ ਨੀ, ਤੇ ਇੱਕਦਮ ਉੱਥੋਂ ਚਿੱਠੀਆਂ ਨਹੀਂ ਜਾਰੀ ਹੁੰਦੀਆਂ। ਵੇਟ ਕਰ ਲਓ ਅਗਲੀ ਸਵੇਰ ਤੱਕ। ਉੱਥੋਂ ਫਿਰ ਦਿੱਲੀ ਤੋਂ ਉਹਨਾਂ ਨੇ ਆਖਿਆ ਕਿ ਅਸੀਂ ਅਜੇ ਤੱਕ ਕੋਈ ਚਿੱਠੀ ਜਾਰੀ ਨਹੀਂ ਕੀਤੀ, ਅਜੇ ਤਾਂ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ, ਇਹ ਸਾਰੀਆਂ ਖਬਰਾਂ ਪਤਾ ਨਹੀਂ ਕੌਣ ਦੇ ਰਿਹਾ ਤੇ ਸਾਡੀ ਪਾਰਟੀ ਨੂੰ ਪ੍ਰਭਾਵਿਤ ਕਰ ਰਹੇ। ਇਸ ਵਾਰੀ ਫਿਰ ਇੱਕ 3-4 ਦਿਨ ਕਾਂਗਰਸ ਹਾਈਕਮਾਂਡ ਇਹਨਾਂ ਸਾਰਿਆਂ ਨਾਲ ਮੱਥਾ ਮਾਰਦੀ ਰਹੀ। ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਲੀਡਰਸ਼ਿਪ ਸਟਰੋਂਗ ਹੋਵੇ, ਜਿਹੜੇ ਬੰਦਿਆਂ ਦੇ ਨਾਂ ਚੱਲਦੇ ਉਹਨਾਂ ਚ ਇਸ ਵੇਲੇ ਜਿਹੜਾ ਪ੍ਰਧਾਨ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ, ਇਹਦਾ ਨਾਂ ਘੱਟ ਚੱਲਦਾ। ਇਹ ਗੱਲ ਤੇ ਮੈਂ ਵੀ ਕਹਿ ਦਿੰਦਾ। ਪ੍ਰਤਾਪ ਸਿੰਘ ਬਾਜਵਾ ਆਪੋਜੀਸ਼ਨ ਲੀਡਰ ਹੈ, ਉਹਦਾ ਨਾਮ ਹੀ ਘੱਟ ਚੱਲਦਾ ਪਰ ਥੋੜਾ ਬਹੁਤ ਚੱਲਦਾ। ਸੁਖਜਿੰਦਰ ਸਿੰਘ ਰੰਧਾਵੇ ਦਾ ਨਾਮ ਹੀ ਚੱਲਦਾ, ਉਹ ਸਾਬਕਾ ਡਿਪਟੀ ਮੁੱਖ ਮੰਤਰੀ ਹੈ ਤੇ ਅੱਜ ਕੱਲ ਰਾਜਸਥਾਨ ਦਾ ਇੰਚਾਰਜ। ਬਹੁਤਾ ਨਾਂ ਜਿਹੜਾ ਚੱਲਦਾ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ। ਚਰਨਜੀਤ ਸਿੰਘ ਚੰਨੀ ਦੇ ਪੱਖ ਵਿੱਚ ਵੀ ਬਹੁਤ ਨੇ ਤੇ ਖਿਲਾਫ ਵੀ ਬਹੁਤ ਨੇ। ਪੱਖ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਦਲਿਤ ਪਰਿਵਾਰ ਵਿੱਚੋਂ ਗਰੀਬੀ ਚੋਂ ਉੱਠਿਆ ਤੇ ਉਹਨੇ ਸਾਰਾ ਜ਼ੋਰ ਲਾਇਆ ਇੱਥੋਂ ਤੱਕ ਪਹੁੰਚਿਆ ਤੇ ਰਾਜੇ ਦੇ ਪੁੱਤ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਉਠਾ ਕੇ ਥਾਂ ਦੀ ਕੁਰਸੀ ਤੇ ਬੈਠਾ। ਉਦੋਂ ਤੋਂ ਵੱਡਾ ਹੋ ਗਿਆ, ਹੁਣ ਉਹਦਾ ਨਾਮ ਹੀ ਚੱਲਦਾ ਤੇ ਬਹੁਤ ਸਾਰੇ ਲੋਕ ਸਮਝਿਆ ਕਿ ਜੇ ਉਹਨੂੰ ਇਹੋ ਜਿਹੇ ਮਾਹੌਲ ਚ ਅੱਗੇ ਲਾ ਦਿੱਤਾ ਜਾਵੇ ਤੇ ਸਿੱਖਾਂ ਦੀ ਅਪਰ ਕਾਸਟ ਦੀਆਂ ਵੋਟਾਂ ਵੰਡੀਆਂ ਜਾਣੀਆਂ, ਵਪਾਰੀ ਵਰਗ ਭਾਜਪਾ ਨੇ ਲੈ ਜਾਣਾ ਤੇ ਦਲਿਤ ਵਰਗ ਜੇ ਆ ਜਾਵੇ ਤੇ ਕਾਂਗਰਸ ਦੇ ਪੈਦਾਰੂ। ਪਰ ਕਾਂਗਰਸ ਦੇ ਅੰਦਰ ਹੀ ਕੁਛ ਲੋਕ ਉਹਦਾ ਵਿਰੋਧ ਕਰਦੇ। ਇਹ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਚੋਂ ਕਿਸੇ ਨੂੰ ਠੀਕ ਕਿਸੇ ਨੂੰ ਗਲਤ ਨਹੀਂ ਆਖਿਆ ਜਾ ਸਕਦਾ। ਹੁਣ ਜਿਹੜੀਆਂ ਚਿੱਠੀਆਂ ਇਸ ਵੇਲੇ ਜਾਰੀ ਹੋਣ ਦੀਆਂ ਸਾਰੀਆਂ ਦੀਆਂ ਸਾਰੀਆਂ ਫੇਕ ਨੇ, ਪਾਰਟੀ ਹਾਈਕਮਾਂਡ ਨੇ ਅਜੇ ਤੱਕ ਪ੍ਰੋਜੈਕਟ ਤੇ ਕੁਛ ਨਾ ਕੋਈ ਫੈਸਲਾ ਨਹੀਂ।
1: ਜੀ ਪੁੰਨੂ ਸਾਹਿਬ, ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕੀਤੀ ਜਿਹੜੀ ਰਾਮ ਮੰਦਿਰ ਦੇ ਵਿੱਚ ਚੜਾਵੇ ਦਾ ਰੌਲਾ ਪੈ ਰਿਹਾ ਕਿ ਉਹ ਚੜਾਵਾ ਜਿਹੜਾ ਉਹਦੇ ਵਿੱਚ ਜਿਹੜੀ ਲੁੱਟਖਸੁੱਟ ਹੋਈ ਹੈ, ਉਹ ਮਾਮਲਾ ਹੁਣ ਸੁਪਰੀਮ ਕੋਰਟ 'ਚ ਚਲਾ ਗਿਆ ਜੀ। ਸੁਪਰੀਮ ਕੋਰਟ 'ਚ ਉਹ ਮਾਮਲਾ ਕਿਉਂ ਗਿਆ ਤੇ ਕਿੱਥੇ ਇਹ ਮਾਮਲਾ ਇਸ ਵੇਲੇ ਲਟਕਿਆ ਹੋਇਆ ਜੀ?
0: ਜਿਹੜਾ ਇਹ ਚੜਾਵੇ ਦਾ ਮਾਮਲਾ ਸੀ 5-10-20 ਕਰੋੜ ਤੋਂ ਤੁਰਿਆ, 50 ਕਰੋੜ 100 ਕਰੋੜ 200 ਤੋਂ ਹੁੰਦਾ ਹੁੰਦਾ, ਫਿਰ ਪਤਾ ਲੱਗਾ 1200 ਕਰੋੜ ਰੁਪਏ ਤੋਂ ਵੱਧ ਦਾ। ਮਗਰੋਂ ਪਤਾ ਲੱਗਾ ਕਿ ਸੋਨਾ ਚਾਂਦੀ ਪਤਾ ਹੀ ਨਹੀਂ ਕਿੰਨੇ ਕਿਲੋ ਆਸੇ ਪਾਸੇ ਕਰ ਦਿੱਤਾ ਗਿਆ। ਹੁਣ ਕਿਲੋ ਸੋਨਾ ਵੀ ਇਸ ਵੇਲੇ ਤੇ 2 ਕਰੋੜ ਦੇ ਲਾਗੇ ਪਹੁੰਚਿਆ। 1250 ਸ਼ਿਲਾ ਚੋਰੀ ਹੋ ਗਈ, ਸ਼ਿਲਾ ਮੰਜ ਜਿਹਨੂੰ ਆਪਾਂ ਸਿੱਲ ਪੱਥਰ ਕਹਿ ਦਿੰਦੇ, ਇੱਟ 1250 ਇੱਟਾਂ ਚੋਰੀ ਹੋ ਗਈਆਂ ਸੋਨੇ ਦੀਆਂ, ਕੱਲਾ 1200-1300 ਕਰੋੜ ਤੋਂ ਉਹ ਬਣ ਜਾਂਦਾ। ਇਹਦੇ ਤੋਂ ਇਲਾਵਾ ਚੜਾਵੇ ਚ ਇੰਨੀ ਵੱਡੀ ਹੇਰਾਫੇਰੀ ਹੋਈ ਹੈ, ਸਵੀਨ ਉੱਥੇ ਸੀਸੀਟੀਵੀ ਕੰਪਿਊਟਰ ਜਿਹੜੇ ਲੱਗੇ ਆ ਉਹਨਾਂ ਦੇ ਨਾਲ ਗੇਟ ਦੇ ਉੱਤੇ ਸੀਸੀਟੀਵੀ ਫੁਟੇਜ ਤੇ ਕੰਪਿਊਟਰ ਦਾ ਡਾਟਾ ਕਲੈਕਟ ਕੀਤਾ ਤੇ 11 ਮਹੀਨਿਆਂ ਚ 16 ਕਰੋੜ ਲੋਕਾਂ ਨੇ ਮੱਥਾ ਟੇਕਿਆ। 16 ਕਰੋੜ ਬਹੁਤ ਵੱਡੀ ਗਿਣਤੀ ਹੁੰਦੀ, ਜੇ 16 ਕਰੋੜ ਲੋਕ 1-1 ਰੁਪਇਆ ਮੱਥਾ ਟੇਕਣ ਤੇ 16 ਕਰੋੜ ਚੜਾਵਾ ਚੜਦਾ, 2-2 ਰੁਪਏ ਮੱਥਾ ਟੇਕਣ ਤੇ 32 ਕਰੋੜ ਚੜਦਾ, ਜੇ 5-5 ਰੁਪਏ ਮੱਥਾ ਟੇਕਣ ਤੇ 80 ਕਰੋੜ ਬਣਦਾ। ਚੜਾਵਾ ਚੜਿਆ 83 ਕਰੋੜ ਕਿ ਉੱਥੇ ਜਿਹੜੇ 16 ਕਰੋੜ ਲੋਕ ਆਏ ਉਹ ਸਾਰੇ 5 ਰੁਪਏ ਚੜਾਉਣ ਵਾਲੇ ਸੀ ਭਾਰਤ ਵਿੱਚੋਂ, ਤੇ ਜਿਹੜੇ ਲੋਕ ਇੱਥੋਂ ਅੰਮ੍ਰਿਤਸਰ ਤੋਂ ਗਏ ਹੋਣ, ਸਰਦਾਂ ਲੜਨ ਸ਼ਿਮਲੇ ਤੋਂ ਗਏ ਹੋਣ, ਪਰ ਕੇਰਲਾ ਕਰਨਾਟਕਾ ਤੋਂ ਆਏ ਹੋਣ, ਦੂਰੋਂ ਦੂਰੋਂ ਆਸਾਮ ਤੋਂ ਆਏ ਹੋਣ, ਪਰ ਵਿਦੇਸ਼ਾਂ ਤੋਂ ਬਹੁਤ ਸਾਰੇ ਹਿੰਦੂ ਪਰਿਵਾਰ ਉੱਥੇ ਮੱਥਾ ਟੇਕਣ ਆਏ। ਉਹ ਜਿੰਨੇ ਆਏ ਸੀ ਕੀ ਉਹ ਇੱਦਾਂ ਦੇ ਕੰਜੂਸ ਸੀ ਕਿ ਉਹਨਾਂ ਨੂੰ 5 ਰੁਪਇਆਂ ਤੋਂ ਬਾਅਦ ਕਿਸੇ ਨੇ ਮੱਥਾ ਨਹੀਂ ਟੇਕ

0: ਅੱਜ ਕੱਲ ਤਾਂ ਸਧਾਰਨ ਪਿੰਡਾਂ ਦੇ ਮੰਦਰਾਂ ਵਿੱਚ ਵੀ ਲੋਕੀ ਗਰੀਬ ਤੋਂ ਗਰੀਬ ਬੰਦਾ ਵੀ 20 ਰੁਪਏ ਚੜਾਉਂਦਾ, ਜਿਹੜਾ ਥੋੜਾ ਜਿਹਾ ਦਰਮਿਆਨਿਆ ਉਹ 50 ਰੁਪਏ 100 ਰੁਪਏ ਚੜਾ ਦਿੰਦੇ। ਇੱਥੇ ਜੇ 100 ਰੁਪਇਆ ਵੀ ਚੜਾਇਆ ਹੋਵੇ ਤੇ ਤਾਂ ਵੀ ਜਿਹੜੇ 16 ਕਰੋੜ ਸ਼ਰਧਾਲੂ ਆਏ ਇਹਨਾਂ ਦਾ 1600 ਕਰੋੜ ਬਣਨਾ ਚਾਹੀਦਾ ਸੀ। ਤੇ ਉੱਥੇ ਤੇ ਕਈ ਲੋਕ ਇਹੋ ਜਿਹਾ ਜਿਹੜੇ ਲੱਖ ਲੱਖ ਵੀ ਚੜਾਉਂਦੇ ਸੀ, ਉਹ ਪੈਸਾ ਕਿੱਥੇ ਗਿਆ? ਪੈਸਾ ਉੱਥੇ ਸਿਰਫ ਜਮਾ ਹੋਇਆ 83 ਕਰੋੜ 5 ਰੁਪਏ ਦੇ ਹਿਸਾਬ ਨਾਲ, ਬਾਕੀ ਕਿੱਥੇ ਚਲਾ ਗਿਆ? ਫਿਰ ਉੱਥੇ ਚਾਂਦੀ ਤੇ ਸੋਨਾ ਲੋਕਾਂ ਨੇ ਬਹੁਤ ਚੜਾਇਆ। ਦੱਖਣ ਦੇ ਵਿੱਚ ਸਾਊਥ ਇੰਡੀਆ ਚ ਰਿਵਾਜ ਹੈ ਕਿ ਭਗਵਾਨ ਨੂੰ ਸੋਨਾ ਤੇ ਚਾਂਦੀ ਚੜਾਏ ਜਾਣ, ਗਹਿਣੇ ਚੜਾਏ ਜਾਣ ਤੋਂ ਜ਼ਿਆਦਾ ਖੁਸ਼ ਹੁੰਦੇ। ਇਸ ਕਰਕੇ ਉੱਥੇ ਆਏ ਪਰਿਵਾਰਾਂ ਨੇ, ਖਾਸ ਕਰਕੇ ਬੀਬੀਆਂ ਨੇ, ਸੋਨਾ ਬਹੁਤ ਚੜਾਇਆ। ਉਹ ਸੋਨਾ ਕਿੱਥੇ ਚਲਾ ਗਿਆ ਕਿਸੇ ਨੂੰ ਪਤਾ ਨਹੀਂ ਲੱਗਦਾ। ਇੱਕੋ ਗੱਲ ਆਖੀ ਜਾਂਦੀ, ਹਾਂ ਚੜਾਇਆ ਤਾਂ ਸੀ, ਪਤਾ ਨੀ ਗਿਆ ਕਰਕੇ, ਪਤਾ ਨੀ। ਇਹਨਾਂ ਗੱਲਾਂ ਦਾ ਕਰਕੇ ਫਿਰ ਜਦੋਂ ਪੜਤਾਲ ਸ਼ੁਰੂ ਹੋਈ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉੱਥੇ ਗਿਆ। ਇੱਥੇ ਜਾਣ ਤੋਂ ਪਹਿਲਾਂ ਗੱਲ ਸਾਹਮਣੇ ਆ ਗਈ ਕਿ ਗਿਣਤੀ ਕਰਨ ਵਾਲਾ ਜਿਹੜਾ ਇੰਚਾਰਜ ਸੀ ਉਹਨੇ ਆਪਣਾ ਇੱਕ ਭਤੀਜਾ ਰੱਖਿਆ ਸੀ। ਭਤੀਜਾ ਘਰੋਂ ਖਾਲੀ ਬੋਰੀ ਲਿਆਉਂਦਾ ਸੀ, ਬੜੀ ਵਧੀਆ ਕੁਆਲਿਟੀ ਦੀ ਬੋਰੀ, ਤੇ ਜਾਣ ਲੱਗਿਆ ਸੀਲ ਕਰਕੇ ਭਰ ਕੇ ਲਿਆ ਜਾਂਦਾ ਸੀ। ਪਤਾ ਨੀ ਕਾਹਦੇ ਕੀ ਭਰ ਕੇ ਲੈ ਜਾਂਦਾ ਸੀ। ਪਤਾ ਲੱਗਾ ਕਿ ਉਹ ਸੋਨਾ ਤੇ ਚਾਂਦੀ ਇਥੋਂ ਭਰ ਭਰ ਕੇ ਲੈ ਜਾਂਦਾ ਰਿਹਾ, ਔਰ ਉਹਨਾਂ ਕੋਲ ਇੰਨਾ ਪੈਸਾ ਕਿ ਧੜਾ ਧੜ ਜ਼ਮੀਨਾਂ ਖਰੀਦੀਆਂ। ਜਿਹੜੀ ਜ਼ਮੀਨ 20 ਲੱਖ ਵਾਲੀ ਹੈ ਉਹ ਕਿਤੇ ਲੇਟ ਨਾ ਹੋ ਜਾਂਦੀ ਹੈ 30 ਲੱਖ ਨੂੰ ਵੀ ਖਰੀਦੀ। ਜ਼ਮੀਨਾਂ ਆਪਣੇ ਰਿਸ਼ਤੇਦਾਰਾਂ ਦੇ ਨਾਵਾਂ ਤੇ ਵੀ ਖਰੀਦੀਆਂ। ਮਗਰੋਂ ਪਤਾ ਲੱਗਾ ਕਿ ਜਿਹੜੇ ਟਰੱਸਟ ਦੇ ਮੈਂਬਰ ਉਹਨਾਂ ਚੋਂ ਇੱਕ ਦਾ ਭਤੀਜਾ ਤੇ ਇੱਕ ਦਾ ਭਾਣਜਾ ਉਹਨੇ ਨਾਲ ਇਸੇ ਕੰਮ ਲਾ ਲਏ, ਉਹ ਵੀ ਲੱਗੇ ਰਹੇ। ਉਹ ਤਾਂ ਹੀ ਲਾ ਲਏ ਜੇ ਟਰੱਸਟ ਦੇ ਮੈਂਬਰ ਇਸ ਕਰਕੇ ਸਹਿਮਤ ਸੀ ਕਿ ਸਾਡੇ ਵਾਲੇ ਨੂੰ ਵੀ ਕੁਝ ਕਮਾ ਲੈਣ ਦਿਓ। ਕਮਾਈ ਟਰੱਸਟ ਦੇ ਮੈਂਬਰਾਂ ਦੇ ਘਰ ਜਾਂਦੀ ਸੀ। ਯੋਗੀ ਆਦਿੱਤਿਆਨਾਥ ਨੇ ਵੀ ਆਖਿਆ, ਪ੍ਰਧਾਨ ਮੰਤਰੀ ਨੇ ਵੀ ਆਖਿਆ, ਅਸੀਂ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਾਂਗੇ, ਕੋਈ ਸੁੱਕਾ ਨਹੀਂ ਰਹੂਗਾ। ਪਰ ਜੇ ਕਾਰਵਾਈ ਕਰਨੀ ਤੇ ਪਹਿਲੀ ਗੱਲ ਹੁੰਦੀ ਹੈ ਕਿ ਪਰਚਾ ਤੇ ਦਰਜ ਕਰੋ, ਫਿਰ ਜਾਂਚ ਹੋਊਗੀ। ਇਹਨਾਂ ਨੇ ਅਜੇ ਤੱਕ ਪਰਚਾ ਹੀ ਦਰਜ ਨਹੀਂ ਕੀਤਾ। ਜਾਂਚ ਕਰਨ ਵਾਸਤੇ ਪੁਲਿਸ ਅਫਸਰਾਂ ਦੀ ਟੀਮ ਬਣਾ ਦਿੱਤੀ। ਪੁਲਿਸ ਅਫਸਰ ਤੇ ਉਹ ਕਰਦੇ ਹੁੰਦੇ ਆ ਜੋ ਉਹਨਾਂ ਨੂੰ ਸਰਕਾਰ ਕਹਿੰਦੀ ਹੈ। ਮਰਜ਼ੀ ਦੇ ਪੁਲਿਸ ਅਫਸਰ ਲਾ ਕੇ ਤੁਸੀਂ ਜਾਂਚ ਕਰਵਾ ਵੀ ਲਈ, ਉਹ ਚੋਂ ਨਿਕਲੂਗਾ ਕੀ? ਕੁਛ ਵੀ ਨੀ ਨਿਕਲ ਸਕਦਾ। ਕੱਲ ਕਿਸੇ ਨੇ ਜਾ ਕੇ ਸੁਪਰੀਮ ਕੋਰਟ ਚ ਅਰਜੀ ਦੇ ਦਿੱਤੀ, ਇਹ ਤਾਂ ਜਾਂਚ ਦੇ ਨਾਂ ਤੇ ਘੱਟੇ ਕੋਟੀਆਂ ਰਲਾਉਣ ਡਿਆ। ਇਹਨਾਂ ਨੇ ਅਜੇ ਤੱਕ ਕੇਸ ਹੀ ਦਰਜ ਨਹੀਂ ਕੀਤਾ ਐਡੀ ਵੱਡੀ ਚੋਰੀ ਦਾ। ਇਹ ਮੰਨਦੇ ਆ ਕਿ ਚੋਰੀ ਹੋਈ ਹੈ, ਇਹ ਮੰਨਦੇ ਆ ਕਿ ਟਰੱਸਟ ਦੇ ਮੈਂਬਰ ਸ਼ਾਮਲ ਹੈ। ਮੁੱਢਲੀ ਪੁੱਛਗਿੱਛ ਤੋਂ ਬਾਅਦ ਟਰੱਸਟ ਦੇ ਬੜੇ ਦੋ ਸੀਨੀਅਰ ਮੈਂਬਰ ਆ ਜਿਨ੍ਹਾਂ ਨੂੰ SIT ਨੇ ਹੁਕਮ ਕਰਤਾ ਕਿ ਤੁਸੀਂ ਅਯੋਧਿਆ ਛੱਡ ਕੇ ਕਿਤੇ ਨਹੀਂ ਜਾਣਾ, ਇੱਥੇ ਰਹੋ ਜਦ ਤੱਕ ਜਾਂਚ ਚੱਲਦੀ। ਇਹ ਵੀ ਗੱਲ ਨਿਕਲ ਆਈ ਹੈ ਕਿ ਉਹ ਸਿਰਫ ਦੋ ਨਹੀਂ ਸੀ ਜਿਹੜੇ ਭਾਣਜੇ ਭਤੀਜੇ ਆਪਣੇ ਲਈ ਵੱਡੇ ਸੀ, ਉੱਥੇ ਇਹਨਾਂ ਦੇ ਟਰੱਸਟ ਦੇ ਵਿੱਚ ਕਈ ਬੜੇ ਸੀਨੀਅਰ ਅਫਸਰ ਜਿਹੜੇ ਰਿਟਾਇਰ ਹੋਏ ਸੀ ਤੇ ਉਹਨਾਂ ਨੂੰ ਟਰੱਸਟ ਦੇ ਮੈਂਬਰ ਬਣਾਇਆ ਸੀ। ਉਹਨਾਂ ਸਾਰਿਆਂ ਚੋਂ ਕਿਸੇ ਨੇ ਆਪਣਾ ਭਾਣਜਾ, ਕਿਸੇ ਨੇ ਆਪਣਾ ਭਤੀਜਾ ਇਸ ਕੰਮ ਚ ਲਾਇਆ ਸੀ, ਤੇ ਮੰਦਰ ਦੀ ਪੈਸੇ ਗਿਣਨ ਵਾਲੀ ਸੋਨਾ ਚਾਂਦੀ ਤੋਲਣ ਤੇ ਸੰਭਾਲਣ ਵਾਲੀ ਕਮੇਟੀ ਨਾਲ ਜੋੜੇ ਸੀ। ਕਾਗਜ਼ਾਂ ਚ ਉਹਨਾਂ ਦੇ ਨਾਂ ਕਿਤੇ ਨਹੀਂ ਸੀ ਭਰੇ, ਬਗੈਰ ਕਿਸੇ ਲਿਖਤ ਪੜ੍ਹ ਤੋਂ ਗੈਰ ਕਾਨੂੰਨੀ ਤੌਰ ਤੇ ਲਾਏ ਸੀ। ਉਹਨੇ ਗੈਰ ਕਾਨੂੰਨੀ ਤੌਰ ਤੇ ਲਾਏ ਸੀ, ਉਹ ਜਦੋਂ ਜਾਂਦੇ ਸੀ ਉਹਨਾਂ ਦੀ ਐਂਟਰੀ ਵੀ ਉੱਥੇ ਨਹੀਂ ਸੀ ਹੁੰਦੀ, ਸਿਰਫ CCTV ਫੁਟੇਜ ਤੋਂ ਪਤਾ ਲੱਗਦਾ ਕਿ ਜਾਂਦੇ ਸੀ, ਖਾਲੀ ਬੋਰੀ ਲਪੇਟ ਕੇ ਫੜੀ ਹੁੰਦੀ ਸੀ ਜਦੋਂ ਆਉਂਦੇ ਸੀ, ਤੇ ਭਰੀ ਬੋਰੀ ਲੈ ਕੇ ਜਾਂਦੇ ਸੀ। ਉਹ ਸਾਰੇ ਜਿਹੜੇ ਇਹਨਾਂ ਨੇ ਆਪਣੇ ਨਾਲ ਲਾਏ। ਸਾਡੇ ਪੰਜਾਬ ਵਿੱਚ ਵੀ ਇਹੋ ਜਿਹੇ ਲੀਡਰ ਕਈ ਆ ਜਿਹਨਾਂ ਦੇ ਜਦੋਂ ਕਾਲਾ ਮਾਲ ਫੜਿਆ ਗਿਆ ਤੇ ਉਹਨਾਂ ਨੇ ਆਪਣਾ ਭਾਣਜਾ ਜਾਂ ਭਤੀਜਾ ਅੱਗੇ ਕਰਤਾ ਸੀ। ਇਹ ਕੰਮ ਹੁਣ ਰਾਮ ਮੰਦਿਰ ਦੀ ਚੋਰੀ ਵਿੱਚ ਵੀ ਨਿਕਲ ਆਇਆ।
1: ਪੰਜਾਬ ਸ਼ਿਵ ਸੈਨਾ ਦੀ ਜੇ ਗੱਲ ਕਰੀਏ ਤੇ 6 ਹੋਰ MP ਜਿਹੜੇ ਨੇ ਉਧਵ ਠਾਕਰੇ ਨੂੰ ਛੱਡ ਕੇ ਏਕਨਾਥ ਸ਼ਿੰਦੇ ਦੀ ਪਾਰਟੀ ਨੂੰ ਜੁਆਇਨ ਕਰ ਗਏ ਨੇ, ਇਹ ਕੀ ਮਾਮਲਾ ਜੀ, ਕਿਉਂ ਚਲੇ ਗਏ ਨੇ ਉਹ 6?
0: ਇਸ ਵੇਲੇ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਤਕੜੀ ਹੋ ਗਈ ਕਿਉਂਕਿ ਭਾਜਪਾ ਉਹਨਾਂ ਦੇ ਨਾਲ। ਉਹਨਾਂ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਅਸਲੀ ਸ਼ਿਵ ਸੈਨਾ ਉਹਨੂੰ ਰੈਕਗਨਾਈਜ਼ ਕਰਵਾ ਦਿੱਤਾ, ਚੋਣ ਨਿਸ਼ਾਨ ਵੀ ਉਹਨਾਂ ਕੋਲ ਹੈ। ਜਿਹੜੇ ਪੁਰਾਣੀ ਸ਼ਿਵ ਸੈਨਾ ਉਹਦੇ ਨਾਲ UBT ਲਾ ਦਿੱਤਾ, UBT ਦਾ ਮਤਲਬ ਕਿ ਉਹ ਸ਼ਿਵ ਸੈਨਾ ਦਾ ਪ੍ਰਧਾਨ ਜਿਹੜਾ ਉਧਵ ਭਾਈ ਠਾਕਰੇ ਉਹਦੇ ਨਾਂ ਤੇ ਉਹਦਾ ਚੋਣ ਨਿਸ਼ਾਨ ਵੀ ਪਹਿਲਾਂ ਖੋਲ ਕੇ ਨਵਾਂ ਦੇ ਦਿੱਤਾ ਤਾਂ ਕਿ

0: ਚੱਲ ਨਾ ਸਕੇ। ਇਹ ਜਿਹੜੇ ਨਵੇਂ ਉਹਦੇ ਉਹ ਟੁੱਟ ਕੇ ਆ ਰਹੇ ਨੇ, ਇਹ ਸਾਰੇ ਇਸ ਕਰਕੇ ਆ ਰਹੇ ਕਿ ਜੇ ਇੱਧਰ ਨਾ ਗਏ ਤੇ ਲੀਡਰਾਂ ਸਾਰਿਆਂ ਨੇ ਪੁੱਠੇ ਕੰਮ ਤੇ ਕੋਈ ਨਾ ਕੁਛ ਕੀਤੇ ਹੁੰਦੇ। ਜੇ ਸਰਕਾਰ ਦੂਜੇ ਪਾਸੇ ਆ, ਕੇਂਦਰ ਦੀ ਵੀ ਤੇ ਸੂਬੇ ਦੀ ਵੀ, ਰੋਜ਼ ਜਾਂਚ ਏਜੰਸੀਆਂ ਆ ਕੇ ਘੇਰਦੀਆਂ ਹੋਣ ਤੇ ਉਹ ਕਰ ਰਹੇ ਕਿ ਕੀ ਅੱਗੇ ਉੱਥੇ ਪੱਛਮੀ ਬੰਗਾਲ ਵਿੱਚ ਵੀ ਇਹੋ ਹੁੰਦਾ ਰਿਹਾ ਕਿ ਕਿੰਨੇ ਕਰਨੇ ਕਿਧਰ ਨੂੰ ਜਾਣੇ ਆ, ਕੋਈ ਸਮਝ ਨਹੀਂ ਸੀ ਲੱਗਦੀ। ਹੁਣ ਇੱਥੇ ਵੀ ਰੋਜ਼ ਬੰਦੇ ਟੁੱਟਦੇ ਆ, ਕੱਲ 6 ਬੰਦੇ ਜਿਹੜੇ ਪਰਸੋਂ ਦੇ ਇੱਕ ਵੱਖਰੀ ਥਾਂ ਤੇ ਉਹਨਾਂ ਲਿਜਾ ਕੇ ਬਿਠਾਇਆ ਸੀ, ਉਹਨਾਂ ਦੇ ਘਰ ਤੇ ਸਿਕਿਉਰਿਟੀ ਲਾ ਦਿੱਤੀ ਸੀ ਤਾਂ ਕਿ ਸ਼ਿਵ ਸੈਨਾ ਇਹਨਾਂ ਨੂੰ ਮਨਾਉਣ ਵਾਸਤੇ ਨਾ ਆ ਸਕੇ। ਉਹ ਜੇ ਕੱਲ ਸਵੇਰੇ ਭਾਜਪਾ ਚ ਸ਼ਾਮਿਲ ਹੋਏ, ਦੂਸਰੀ ਸ਼ਿਵ ਸੈਨਾ ਭਾਜਪਾ ਵਾਲੀ ਜਿਹੜੀ ਆ ਏਕਨਾਥ ਸ਼ਿੰਦੇ ਦੀ, ਉਹ ਚ ਸ਼ਾਮਿਲ ਹੋਏ ਤੇ ਸ਼ਾਮ ਨੂੰ ਖਬਰ ਆ ਗਈ ਕਿ ਉਧਵ ਠਾਕਰੇ ਨੇ ਜਿਹੜੇ ਬਾਕੀ ਬਚ ਕੇ ਸ਼ਿਵ ਸੈਨਾ ਵਾਲੇ ਉਹਨਾਂ ਦੀ ਮੀਟਿੰਗ ਸੱਦੀ। ਉਹਨਾਂ ਚੋਂ 3 MLA ਤੇ 2 MLC ਯਾਨੀ ਉੱਥੋਂ ਦੀ ਜਿਹੜੀ ਵਿਧਾਨ ਪਰਿਸ਼ਦ ਆ ਉਹਦੇ 2 ਮੈਂਬਰ ਵੀ ਕੱਲ ਮੀਟਿੰਗ ਚ ਨਹੀਂ ਆਈ। ਪਤਾ ਲੱਗਾ ਜੀ ਅੱਜ ਉਹ ਵੀ ਇਸ ਪਾਰਟੀ ਨੂੰ ਛੱਡ ਕੇ ਏਕਨਾਥ ਸ਼ਿੰਦੇ ਦੀ ਪਾਰਟੀ ਵੱਲ ਜਾ ਰਹੇ। ਪਹਿਲਾਂ ਬੰਗਾਲ ਚ ਵੀ ਇਹੋ ਕੁਝ ਹੁੰਦਾ ਸੀ, ਵੇਖਦੇ ਨੇ ਜਦੋਂ ਇਸ ਤਰ੍ਹਾਂ ਹੁੰਦਾ ਉਦੋਂ ਫਿਰ ਸਮਝ ਲੈਣਾ ਚਾਹੀਦਾ ਕਿ ਇਹ ਟੁੱਟ ਭੱਜ ਇੱਕ ਬੜੀ ਪਲੈਨਿੰਗ ਦੇ ਨਾਲ ਕੀਤੀ ਜਾ ਰਹੀ ਨੀ, ਕਰਵਾਈ ਜਾ ਰਹੀ ਹੈ। ਅਗਲਿਆਂ ਦਿਨਾਂ ਸ਼ਿਵ ਸੈਨਾ ਦਾ ਭੋਗ ਪਾਇਆ ਜਾ ਸਕਦਾ, ਜਿਹੜੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੇ ਵਿੱਚ ਉਹਦੇ ਚੇਲੇ ਚਮਚੇ ਗਿਣੇ ਜਾਂਦੇ ਸਨ। ਉਹਨਾਂ ਨੇ ਵੱਖਰਾ ਗਰੁੱਪ ਬਣਾਇਆ ਤੇ ਭਾਜਪਾ ਕੋਲ ਗਏ ਤੇ ਕੱਲ ਉਹਨਾਂ ਨੇ ਮੀਟਿੰਗ ਕਰਕੇ ਤੇ ਮਮਤਾ ਬੈਨਰਜੀ ਤੇ ਉਹਦੇ ਭਤੀਜੇ ਨੂੰ ਸਾਰੇ ਅਹੁਦਿਆਂ ਤੋਂ ਲਾ ਦਿੱਤਾ, ਜਿਹੜੇ ਇੱਕ ਇੱਕ ਅਹੁਦਾ ਲੈਣ ਵਾਸਤੇ ਮਮਤਾ ਬੈਨਰਜੀ ਦੇ ਪੈਰ ਫੜਦੇ ਸੀ। ਉਹਨਾਂ ਨੇ ਕੱਲ ਮਮਤਾ ਬੈਨਰਜੀ ਨੂੰ ਲਾ ਦਿੱਤਾ। ਅਗਲੀ ਵਾਰੀ ਤੁਸੀਂ ਸਮਝ ਲਓ ਕਿ ਸ਼ਿਵ ਸੈਨਾ ਵਾਲੇ ਉਧਵ ਠਾਕਰੇ ਦੀ ਆਉਣ ਵਾਲੀ
1: ਜੀ। ਪੰਨੂ ਸਾਹਿਬ, ਇੱਕ ਪਾਸੇ ਡੋਨਲਡ ਟਰੰਪ ਨੇ ਨਰਿੰਦਰ ਮੋਦੀ ਨੂੰ ਕਿਹਾ ਕਿ ਜਿੰਨਾ ਚਿਰ ਕੁਰਸੀ ਤੁਹਾਡੇ ਕੋਲ ਹੈ ਨਾ ਭਾਰਤ ਦੀ, ਤੇ ਤੁਹਾਡੇ ਤੇ ਕਿਸੇ ਨੇ ਤੁਹਾਡੇ ਵੱਲ ਕਿਸੇ ਨੇ ਇਸ਼ਾਰਾ ਕੀਤਾ ਲੜਾਈ ਦਾ, ਕੋਈ ਜੰਗ ਲੱਗੀ ਤੇ ਅਸੀਂ ਤੁਹਾਡੇ ਨਾਲ ਹਾਂ, ਤੇ ਦੂਜੇ ਪਾਸੇ ਪਾਕਿਸਤਾਨ ਨੇ ਖੌਰੇ ਗੱਲ ਸੁਣੀ ਨੀ, ਉਹਨੇ ਭਾਰਤ ਨੂੰ ਧਮਕੀ ਦੇ ਦਿੱਤੀ ਹੈ ਕਿ ਜੇ ਤੁਸੀਂ ਇਸੇ ਤਰ੍ਹਾਂ ਪਾਣੀ ਬੰਦ ਰੱਖਿਆ ਤੇ ਅਸੀਂ ਤੁਹਾਡੇ ਨਾਲ ਇੱਕ ਹੋਰ ਜੰਗ ਸ਼ੁਰੂ ਕਰ ਦੇਣੀ ਹੈ। ਕਿਵੇਂ ਦੇਖਦੇ ਹੋ ਜੀ ਇਸ ਧਮਕੀ ਨੂੰ?
0: ਸਾਡੇ 6 ਦਰਿਆ ਨੇ, 5 ਪੰਜਾਬ ਦੇ, 7 ਲਈ ਬਿਆਸ, ਰਾਵੀ, ਚਨਾਬ ਤੇ ਜਿਹਨੂੰ 6ਵਾਂ ਸਿੰਧ, ਜਿਹੜੇ ਭਾਰਤ ਵਿੱਚੋਂ ਹੋ ਕੇ ਪਾਕਿਸਤਾਨ ਨੂੰ ਜਾਂਦੇ। 1960 ਦਾ ਜਿਹੜਾ ਸਮਝੌਤਾ ਸੀ ਪਾਣੀਆਂ ਦਾ, ਉਹ ਚ ਮੰਨਿਆ ਗਿਆ ਸੀ ਕਿ 7 ਬਿਆਸ ਤੇ ਰਾਵੀ ਦਾ ਪਾਣੀ ਭਾਰਤ ਵਰਤੇਗਾ, ਭਾਰਤੀ ਪੰਜਾਬ ਵਰਤੇਗਾ, ਤੇ ਜਿਹੜਾ ਬਾਕੀ ਦਾ ਪਾਣੀ ਉੱਪਰਲੇ 3 ਦਰਿਆਵਾਂ ਦਾ, ਸਿੰਧ, ਜਿਹਨ ਤੇ ਚਨਾਬ ਦਾ, ਉਹ ਪਾਕਿਸਤਾਨ ਨੂੰ ਦੇਵਾਂਗੇ। ਇਹਦੇ ਵਿੱਚ ਵੀ ਸਾਲਾਂ ਦੀ ਇੱਕ ਹੱਦ ਮਿੱਥੀ ਗਈ ਸੀ ਕਿ ਸਮਝੌਤਾ ਇੰਨੇ ਸਾਲਾਂ ਤੱਕ ਜਾਰੀ ਰਹੇਗਾ, ਉਦੋਂ ਬਾਅਦ ਸਮਝੌਤਾ ਰਿਨਿਊ ਹੁੰਦਾ ਰਿਹਾ। ਜਦੋਂ ਪਾਕਿਸਤਾਨ ਮੁੜ ਮੁੜ ਕੇ ਹਮਲਾਵਰੀ ਕਰਦਾ ਸੀ, ਭਾਰਤ ਕਹਿੰਦਾ ਸੀ ਜੇ ਤੁਸੀਂ ਨਾ ਹਟੇ ਤੇ ਸਾਨੂੰ ਆ ਵੀ ਕੁਝ ਕਰਨਾ ਪਊ। ਉਹ ਹਟੇ ਨੀ ਜਦੋਂ ਉਹਨਾਂ ਨੇ ਪਹਿਲਗਾਮ ਦਾ ਹਮਲਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਰੇਸ਼ਨ ਸੰਧੂਰ ਦੇ ਵੇਲੇ ਆਖਿਆ ਜੀ ਹੁਣ ਉਹਨਾਂ ਪਾਣੀ ਬੰਦ ਕਰ, ਉਹਨਾਂ ਡੈਮਾਂ ਚੋਂ ਪਾਣੀ ਬੰਦ ਕਰ ਦਿੱਤਾ ਗਿਆ। ਹੁਣ 1.5 ਸਾਲ ਹੋ ਗਿਆ ਪਾਕਿਸਤਾਨ ਨੂੰ ਪਾਣੀ ਨਹੀਂ ਜਾ ਰਿਹਾ, ਉੱਥੇ ਸੋਕੇ ਦੀ ਹਾਲਤ। ਉਧਰੋਂ ਅਫਗਾਨਿਸਤਾਨ ਤੋਂ ਪਾਣੀ ਆਉਂਦਾ ਸੀ, ਉਹਨਾਂ ਦਾ ਕਾਬਲ ਦਰਿਆ ਅਟਕ ਸ਼ਹਿਰ ਦੇ ਕੋਲੋਂ ਆ ਕੇ ਸਿੰਧ ਚ ਪੈਂਦਾ। ਅਫਗਾਨਿਸਤਾਨ ਵਾਲਿਆਂ ਨਾਲ ਵੀ ਪਾਕਿਸਤਾਨ ਦਾ ਝਗੜਾ, ਉਧਰੋਂ ਵੀ ਦਰਿਆਵਾਂ ਚ ਪਾਣੀ ਆਉਣਾ ਬੰਦ ਹੋਈ ਜਾਂਦਾ। ਪਾਕਿਸਤਾਨ ਕਾਫੀ ਦੁਖੀ ਇਸ ਗੱਲ ਤੋਂ। ਉਹਨਾਂ ਦਾ ਪ੍ਰਧਾਨ ਮੰਤਰੀ ਨਹੀਂ ਬੋਲਿਆ, ਇੱਕ ਮੰਤਰੀ ਨੇ ਬਿਆਨ ਦਿੱਤਾ ਕਿ ਜੇ ਭਾਰਤ ਨੇ ਪਾਣੀ ਨਾ ਛੱਡਿਆ ਤੇ ਫਿਰ ਜੋ ਕਰਨਾ ਪਿਆ ਅਸੀਂ ਕਰਾਂਗੇ, ਪਾਕਿਸਤਾਨ ਹੁਣ ਭਾਰਤ ਦੇ ਨਾਲ ਇੱਕ ਜੰਗ ਹੋਰ ਲੜੇਗਾ। ਪਹਿਲੀਆਂ 4-5 ਜੰਗਾਂ 1947 ਦੀ ਠੀਕ ਹੈ, ਜਿੰਨਾ ਕਬਜ਼ਾ ਕਸ਼ਮੀਰ ਘਾਟੀ ਦੇ ਉੱਤੇ ਅੰਗਰੇਜ਼ ਕਰਵਾ ਗਏ ਸੋ ਕਰਵਾ ਗਏ, ਉਹਦੇ ਤੋਂ ਬਾਅਦ ਤੇ ਤੁਸੀਂ ਕੁਝ ਕਰ ਨਹੀਂ ਸਕੇ। ਜਿਹੜੀ ਉਸ ਤੋਂ ਬਾਅਦ 1965 ਦੀ ਜੰਗ ਹੋਈ, ਪਾਕਿਸਤਾਨ ਨੇ ਆਖਿਆ ਸੀ ਅਖਨੂਰ ਸੈਕਟਰ ਦੇ ਵਿੱਚੋਂ ਜੰਗ ਲੜਨੀ, ਇਹਨਾਂ ਨੇ ਪਲੈਨ ਬਣਾਇਆ ਸੀ ਆਪਰੇਸ਼ਨ ਜਿਬਰਾਲਟਰ, ਉਹ ਚ ਫਸ ਗਏ ਬੜੀ ਬੁਰੀ ਤਰ੍ਹਾਂ। ਇਹਨਾਂ ਨੇ ਭਾਰਤ ਦੇ ਕੋਲ ਚੁੱਕ ਕੇ ਸਮਝੌਤਾ ਕੀਤਾ। ਫਿਰ 1971 ਦੀ ਜੰਗ ਲੱਗੀ ਤੇ ਬੰਗਲਾਦੇਸ਼ ਜਿਹੜਾ ਪਹਿਲਾਂ ਪੂਰਬੀ ਪਾਕਿਸਤਾਨ ਹੁੰਦਾ ਸੀ ਉਹ ਗਵਾ ਬੈਠੇ, ਭਾਰਤ ਜਿੱਤ ਗਏ ਨੇ, ਉਧਰ ਇਲਾਕਾ ਖੋਹ ਕੇ ਉੱਥੇ ਬੰਗਲਾਦੇਸ਼ ਬਣਵਾ ਦਿੱਤਾ। ਉਦੋਂ ਬਾਅਦ

0: ਕਾਰਗਿਲ ਦੀ ਜੰਗ ਹੋਈ 1999 ਚ, ਉਹਦੇ ਚ ਘੁਸਪੈਠ ਤਾਂ ਇਹਨੇ ਕੀਤੀ ਸੀ, ਭਾਰਤੀ ਇਲਾਕਿਆਂ ਚ ਪਹਾੜੀਆਂ ਤੇ ਆਣ ਚੜੇ ਸੀ, ਲੜਾਈ ਹੋਈ, ਦੋਵਾਂ ਤਰ੍ਹਾਂ ਦੇ ਬੰਦੇ ਮਰੇ ਤੇ ਉਹ ਪਹਾੜੀਆਂ ਛੱਡ ਕੇ ਪਾਕਿਸਤਾਨੀ ਫੌਜ ਨੂੰ ਵਾਪਸ ਜਾਣਾ ਪਿਆ। ਸਮਝੌਤਾ ਉਸ ਵਕਤ ਅਮਰੀਕਾ ਨੇ ਕਰਾਇਆ ਸੀ, ਇੱਕ ਤਰਫਾ ਸੀ, ਸਾਡਾ ਪ੍ਰਧਾਨ ਮੰਤਰੀ ਵਾਜਪਾਈ ਉੱਥੇ ਗਿਆ ਨੀ ਸੀ, ਇਹਨਾਂ ਦਾ ਪ੍ਰਧਾਨ ਮੰਤਰੀ ਤੇ ਫੌਜ ਦਾ ਕਮਾਂਡਰ ਦੋਵੇਂ ਉੱਥੇ ਗਏ ਸੀ ਤੇ ਬਹਿ ਕੇ ਮੰਨ ਕੇ ਆਏ ਤੇ ਇਹਨਾਂ ਨੇ ਛੱਡ ਦਿੱਤਾ ਸੀ। ਹੁਣ ਇੱਕ ਵਾਰੀ ਜੇ ਫਿਰ ਜੰਗ ਲੜਨਗੇ, ਇਸ ਤੋਂ ਪਹਿਲਾਂ ਸਰਜੀਕਲ ਸਟ੍ਰਾਈਕ ਚ ਵੀ ਉਹਨਾਂ ਨੂੰ ਕੁੱਟ ਪੈ ਚੁੱਕੀ ਹੈ, ਆਪਰੇਸ਼ਨ ਸੰਧੂਰ ਦੇ ਵਿੱਚ ਵੀ ਉਹਨਾਂ ਦੀ ਹਾਰ ਹੋਈ ਸੀ, ਹੁਣ ਜੋ ਫਿਰ ਇੱਕ ਜੰਗ ਲੜਨਗੇ ਨੁਕਸਾਨ ਹੋਵੇਗਾ ਦੋਵਾਂ ਤਰ੍ਹਾਂ ਦਾ, ਜੰਗ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਪਰ ਉਹਨਾਂ ਦਾ ਪ੍ਰਧਾਨ ਮੰਤਰੀ ਤੇ ਬੋਲਦਾ ਨਹੀਂ, ਉਹਦੇ ਮੰਤਰੀ ਇਹੋ ਜਿਹਾ ਬਿਆਨ ਦਿੰਦੇ ਆ, ਇਹਨਾਂ ਨੂੰ ਕਿੰਨਾ ਕੁ ਸੀਰੀਅਸ ਲੈਣਾ ਪਾਕਿਸਤਾਨ ਜਾਣੇ ਤੇ ਉਹਨਾਂ ਦੀ ਸਰਕਾਰ।
1: ਪਰ ਸਾਹਿਬ ਜੰਗ ਤੋਂ ਮੈਨੂੰ ਡੋਨਲਡ ਟਰੰਪ ਚੇਤੇ ਆ ਗਏ, ਉਹ ਵੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਨੇ ਜੀ ਬਦਜ਼ੁਬਾਨੀ ਕਰਕੇ, ਉਹਨਾਂ ਬਾਰੇ ਵੀ ਦੱਸਿਓ ਸਾਨੂੰ।
0: ਉਹਦੀ ਜ਼ੁਬਾਨ ਨੂੰ ਕੋਈ ਲਗਾਮ ਨਹੀਂ ਦੇ ਸਕਦਾ। ਕੱਲ ਜਦੋਂ ਗੱਲ ਚੱਲਦੇ ਪਏ ਸੀ ਉੱਥੇ ਇਰਾਨ ਦੇ ਨਾਲ, ਅਮਰੀਕਾ ਦਾ ਆਪਣਾ ਵਾਈਸ ਪ੍ਰੈਜੀਡੈਂਟ ਉੱਥੇ ਬੈਠਾ ਸੀ, ਵਿਦੇਸ਼ ਮੰਤਰੀ ਬੈਠਾ ਸੀ, ਇਰਾਨ ਦਾ ਵਿਦੇਸ਼ ਮੰਤਰੀ ਬੈਠਾ ਸੀ ਸਵਿਟਜ਼ਰਲੈਂਡ। ਚੱਲਦੀ ਗੱਲ ਦੇ ਦਰਮਿਆਨ ਡੋਨਲਡ ਟਰੰਪ ਦਾ ਇੱਕ ਟਵੀਟ ਆ ਗਿਆ, ਜਿਹੜਾ ਮੀਟਿੰਗ ਵਿੱਚ ਹੀ ਸਾਰਿਆਂ ਨੇ ਪੜ੍ਹ ਲਿਆ। ਉਹ ਚ ਲਿਖਿਆ ਸੀ ਕਿ ਗੱਲ ਕਿਸੇ ਪਾਸੇ ਸਿਰੇ ਲਾ ਲਓ, ਨਹੀਂ ਤੇ ਇਰਾਨ ਵਾਲਿਓ ਤੁਸੀਂ ਸੋਚ ਲਓ ਕਿ ਤੁਸੀਂ ਇੱਥੇ ਗੱਲਬਾਤ ਵਾਸਤੇ ਆ ਤੇ ਗਏ, ਤੁਸੀਂ ਫਿਰ ਆਪਣੇ ਮੁਲਕ ਤੱਕ ਵਾਪਸ ਨਹੀਂ ਜਾ ਸਕੋਗੇ। ਐਡੀ ਵੱਡੀ ਗੱਲ ਕਹਿਣਾ ਕਿ ਤੁਸੀਂ ਇੱਥੇ ਸਮਝੌਤੇ ਵਾਸਤੇ ਆ ਗਏ ਤੇ ਅਸੀਂ ਵਾਪਸ ਨਹੀਂ ਜਾ ਸਕਦੇ। ਪੁਰਾਣੇ ਜ਼ਮਾਨੇ ਚ ਵੀ ਜਦੋਂ ਜੰਗਾਂ ਤੋਂ ਪਹਿਲਾਂ ਸਮਝੌਤੇ ਵਾਸਤੇ ਇੱਕ ਦੂਸਰੇ ਦੇ ਦੂਤ ਰਾਜਿਆਂ ਕੋਲ ਜਾਂਦੇ ਸੀ, ਜਿੰਨੀ ਮਰਜ਼ੀ ਲੜਾਈ ਹੋਵੇ ਕਦੇ ਕੋਈ ਰਾਜਾ ਸਮਝੌਤੇ ਦੀ ਗੱਲਬਾਤ ਵਾਸਤੇ ਆਏ, ਦੂਤ ਦੇ ਉੱਤੇ ਹਮਲਾ ਨਹੀਂ ਸੀ ਕਰਦਾ। ਤੇ ਹੁਣ ਇਹਨਾਂ ਡੋਨਲਡ ਟਰੰਪ ਨੇ ਏਦਾਂ ਦੀ ਗੱਲ ਕਹਿਤੀ, ਉਹ ਉੱਠ ਕੇ ਕਹਿੰਦੇ ਚੰਗਾ ਫਿਰ ਤੁਸੀਂ ਕਰੋ ਮੀਟਿੰਗ ਅਸੀਂ ਚੱਲਦੇ। ਉਹਨਾਂ ਨੂੰ ਸ਼ਹਿਬਾਜ਼ ਸ਼ਰੀਫ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਮਨਾਉਣ ਦੇ ਯਤਨ ਕੀਤੇ, ਉਹ ਕਹਿੰਦੇ ਕੋਈ ਤਰੀਕਾ ਇੱਧਰ ਗੱਲਬਾਤ ਚੱਲਣ ਦੀ, ਉੱਧਰ ਡੋਨਲਡ ਟਰੰਪ ਸਾਨੂੰ ਧਮਕੀਆਂ ਦੇਣ ਦਿਆ। ਧਮਕੀ ਇਹ ਦਿੱਤੀ ਕਿ ਤੁਹਾਡੇ ਬੰਦੇ ਉੱਥੇ ਲਬਨਾਨ ਚ ਬੈਠੇ ਤੇ ਉਹ ਇਜ਼ਰਾਈਲ ਤੇ ਹਮਲੇ ਕਰਦੇ, ਉਹਨਾਂ ਨੂੰ ਰੋਕੋ। ਉਹ ਕਹਿੰਦੇ ਜੀ ਸਾਡੇ ਬੰਦੇ ਨੀ ਕਰ ਰਹੇ, ਸਾਡੇ ਬੰਦੇ ਤਾਂ ਮਾੜੇ ਆ ਵਿਚਾਰੇ, ਕੁੱਟ ਖਾ ਰਹੇ, ਹਮਲਾ ਵੀ ਤੇ ਕਰਦਾ ਵਾ ਤੁਹਾਡਾ ਮਿੱਤਰ ਇਜ਼ਰਾਈਲ ਵਾਲਾ ਬੈਂਜਮਿਨ ਨੇਤਨਯਾਹੂ, ਉਹਨੂੰ ਤੁਸੀਂ ਰੋਕਦੇ ਨੀ, ਉਲਟਾ ਸਾਨੂੰ ਧਮਕੀਆਂ ਦਿੰਦੇ। ਜਿਹੜੀ ਕੱਲ ਵਾਲੀ ਟਿੱਪਣੀ ਟਰੰਪ ਨੇ ਕੀਤੀ ਹੈ ਉਹ ਇਸ ਗੱਲੋਂ ਬੜੀ ਘਟੀਆ ਟਿੱਪਣੀ ਹੈ, ਕਿਉਂਕਿ ਉਹਨੇ ਇੰਨੀ ਗੰਦੀ ਇੰਨੀ ਅਸ਼ਲੀਲ ਬੋਲੀ ਚ ਗਾਲ ਕੱਢੀ ਹੈ ਤੇ ਮੈਂ ਉਹਦੀ ਚਰਚਾ ਵੀ ਨਹੀਂ ਕਰ ਸਕਦਾ। ਇਹ ਗੰਦੀ ਗਾਲ ਤਾਂ ਥਰਡ ਰੇਟ ਬੰਦੇ ਜਵਾਰੀਏ ਜਿਹੜੇ ਆਪੋ ਚ ਜੂਆ ਖੇਡਦੇ ਆ, ਜੂਏ ਚ ਕੋਈ ਹਾਰ ਜਾਵੇ ਕੋਈ ਜਿੱਤ ਜਾਵੇ ਤੇ ਇੱਦਾਂ ਦੀਆਂ ਗੰਦੀਆਂ ਗਾਲਾਂ ਕੱਢਦੇ, ਇਹ ਜਿਹੜਾ ਹੈਗਾ ਨਸ਼ੇੜੀਆਂ ਵਾਲੀ ਭਾਸ਼ਾ, ਜਿਹੜੀ ਬਹੁਤ ਘਟੀਆ ਭਾਸ਼ਾ ਉਹਨੇ ਵਰਤੀ ਹੈ, ਇਹ ਚੰਗਾ ਨਹੀਂ ਕੀਤਾ। ਆਪਣੇ ਆਪ ਨੂੰ ਸੁਪਰ ਪਾਵਰ ਹੋਣ ਵਾਲੇ ਦੇਸ਼ ਦਾ ਹੈਡ ਇਹੋ ਜਿਹੀ ਬੋਲੀ ਵਰਤੇ, ਇਹ ਬਹੁਤ ਨੀਵਾਂ ਪੱਧਰ।
1: ਜੀ ਬਿਲਕੁਲ ਸਹੀ। ਆਪਾਂ ਨੂੰ ਸਭ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਤੁਸੀਂ ਸਾਡੇ ਸਰੋਤਿਆਂ ਦੇ ਨਾਲ ਖਬਰਾਂ ਦਾ ਵਿਸਥਾਰ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ, ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨੌਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨੋਟ

0: ਓਹੋ ਅੱਜ ਫੇਰ ਨੀ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
3: ਲੈ ਵੇ ਜਿੰਦਰਾ ਮੈਲ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
4: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ
5: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ JFS ਇਮੀਗ੍ਰੇਸ਼ਨ ਫਾਰ ਸਟੱਡੀ ਪਰਮਿਟ ਵਰਕ ਪਰਮਿਟ ਸਪਾਂਸਰਸ਼ਿਪ LMIA ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ ਕਾਲ 403-436-6000 ਔਰ 403-406-2004
6: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
7: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ

0: ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लेके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए इक फोटो इक वार
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ ਆਰਈਐਸਪੀ ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: फ्लाइट बहुत लेट हो गई खान ले बर्गर ले लिए
3: ना जी अप्पा ते गर्मा गर्म रोटी खावांगे
2: माले नखरे ना करो मेथो रात दे 3 बजे रोटियां नहीं पकदियां
3: ओहो तुहानू नहीं कष्ट देना अप्पा चलना है समोसा हाउस इंडियन कुजीन एंड स्वीट्स जो 24 घंटे खुले हुंदे ने
2: समोसा हाउस इंडियन कुजीन ब्रेकफास्ट विच गर्मा गर्म परोठे लंच एंड डिनर विच पूरियां छोले भटूरे फिश टिक्का चाइनीज इंडियन फूड हर प्रकार दी मिठाइयां अते केटरिंग भी करदे ने इंडियन कॉफी अते कुल्लर स्पेशल चाय भी इन्हां कोलों मिलदी है हर प्रकार दे खाने वाली शानदार रेस्टोरेंट समोसा हाउस इंडियन कुजीन एंड स्वीट्स ओपन 24 आवर्स यूनिट 2154-4310-104 एवेन्यू नॉर्थ ईस्ट कैलगरी कॉल 403-400-4061-6161
4: ग्रोसरी खरीदण लई हमेशा याद रखो कैलगरी दा मशहूर सांझा पंजाब ग्रोसरी स्टोर
5: ताजियां सब्जियां फल फ्रूट ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
4: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
5: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
4: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
5: ਦੂਜੀ ਲੋਕੇਸ਼ਨ 117-7770-80 ਐਵੇਨਿਊ
4: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
5: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕੁਅਰ
4: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
5: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
4: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
5: 403-835-2222
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ

系送俾 Maggie 妈咪同埋贤的婆婆，祝你生日快乐，身体健康，嚟自好爱你嘅，好爱你嘅一大班人啊！

听嚟就有 Sabrina Moman 嘅 Love Is Nearby。送上我哋今个星期嘅主题，有呢一位歌手。陈晓东

0: 以下是卡卡里及温哥华的联播节目。加拿大中文电台 FM94.7 会在早上再作本地节目广播，请各位听众留意。
1: 凌晨12点。

人坐在两辆相对的列车上，错过站台的刹那，我们再无交集。但不管怎样，在车水马龙的街道，我还是能一眼认出。

0: 我说旁边那把，
1: 旁边那把。

Yeah.

龙虎视国难安。

原是一豆根，痴情误我自消沉，天下痴男皆有恨，却怜惜

我恨不能将他走人。天下妇人皆可赞。

没发明了呀。

0: 总系冇个人
1: 一个喺度，
0: 成个人
1: 啊！
0: 唉，都好啦，冇办法，成个。
1: 等我就落力睇真啲。

0: 没了。哎，老爷呀、啊，咩我系啊，
1: 懂，得啦，懂咪就得啦。

歌嘅，你咪真係咁鬼。佢係男人，求其冇瓜就揾個茄喺度冇符啦。

城华埠促进会主办2026华埠嘉年华，8月15号星期六盛大举行，活动免费入场，场面热闹，各类商户及展销摊位现正火热招租。

动人的旋律，交织久别重逢的画面，铺垫出横跨时空的浪漫篇章。今期冠军作品，古天乐和孙铉第一次合唱的《无时空之恋》。

人的旋律教直久别重逢的画面，铺垫出横跨时空的浪漫篇章。今期冠军作品，古天乐和孙铉第一次合唱的《无时空之恋》。

继续翻到嚟 C123 推介，同你放慢脚步。喺全新嘅派台歌曲之前，亦都不忘留意翻最近嘅一啲新歌，特别系一啲慢热嘅作品。

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ

0: ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 ਤੇ। ਥੈਂਕ ਯੂ।
1: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस ले नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
1: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਅੰਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
3: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਵਿੰਡ ਡਰਾਈਵ,
2: ਦੂਜੀ ਲੋਕੇਸ਼ਨ 117-7771 ਐਵੇਨਿਊ,
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222।
3: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ, ਜੂਨ ਮਹੀਨੇ ਦੀ 23 ਤਰੀਕ ਸੰਨ 2026, ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਅਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਕਰਾਂਗੇ, ਬਹੁਤ ਸਾਰੀਆਂ ਖਬਰਾਂ ਨੇ। ਇਸ ਤੋਂ ਇਲਾਵਾ ਮੌਸਮ ਦੀ ਵੀ ਗੱਲਬਾਤ ਕੀਤੀ ਜਾਵੇਗੀ, ਕੁਛ ਮਾਰਕੀਟ ਦੇ ਹਾਲਾਤ ਕਿਹੋ ਜਿਹੇ ਨੇ, ਕੱਚੇ ਤੇਲ ਦੀ ਮਾਰਕੀਟ

ਕਰੰਸੀ ਪ੍ਰਾਈਸਿਸ ਕਿੱਧਰ ਨੂੰ ਨੇ ਉਹਨਾਂ ਤੇ ਵੀ ਚਰਚਾ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਮੌਸਮ ਤੇ ਝਾਤ ਪਾਉਂਦੇ ਆ ਜੀ। ਇਸ ਵੇਲੇ ਕੈਲਗਰੀ ਵਿੱਚ 20 ਡਿਗਰੀ ਸੈਲਸੀਅਸ ਹੈ, ਇਸ ਦੇ ਆਸ ਪਾਸ ਟੈਂਪਰੇਚਰ ਹੈ ਤੇ ਰਾਤ ਨੂੰ 7 ਡਿਗਰੀ ਸੈਲਸੀਅਸ ਤੱਕ ਹੋ ਸਕਦਾ, ਕੱਲ ਨੂੰ 22 ਤੇ 11, ਉਸ ਤੋਂ ਅਗਲੇ ਦਿਨ 22 ਤੇ 14, ਫਿਰ ਉਸ ਤੋਂ ਅਗਲੇ ਦਿਨ 20 ਤੇ 15 ਡਿਗਰੀ ਸੈਲਸੀਅਸ ਇੱਥੇ ਇੱਕ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਜੀ। ਮੌਸਮ ਸਾਫ਼ ਰਹੇਗਾ, ਖੁਸ਼ਕ ਹੋਵੇਗਾ ਅਤੇ ਕੱਲ੍ਹ ਜੋ ਅਸੀਂ ਦੱਸਿਆ ਸੀ ਕਿ ਐਡਮਿੰਟਨ ਦੇ ਆਸ ਪਾਸ ਦੇ ਖੇਤਰਾਂ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਜੋ ਹੈ ਫਲੱਡਿੰਗ ਦਾ ਰਿਸਕ ਬਣਿਆ ਹੋਇਆ ਸੀ, ਉਸ ਵਿੱਚ ਕੱਲ੍ਹ ਤੋਂ ਰਾਹਤ ਹੈ ਅਤੇ ਬਾਅਦ ਦੁਪਹਿਰ ਮੌਸਮ ਠੀਕ ਹੈ, ਲੇਕਿਨ ਅਜੇ ਵੀ ਬਹੁਤ ਸਾਰੀ ਜਗ੍ਹਾ 'ਤੇ ਪਾਣੀ ਭਰਿਆ ਹੋਇਆ ਜੀ ਐਡਮਿੰਟਨ ਸ਼ਹਿਰ ਦੇ ਆਸੇ ਪਾਸੇ। ਗੱਲ ਅੱਜ ਦੀਆਂ ਕੁਝ ਖਬਰਾਂ 'ਤੇ ਕਰਦੇ ਹਾਂ, ਖਬਰਾਂ ਜਿਸ ਵਿੱਚ ਮਿਡਲ ਈਸਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮਿਡਲ ਈਸਟ ਦੇ ਵਿੱਚ ਹਾਲਾਤ ਥੋੜ੍ਹੇ ਜਿਹੇ ਅਨਸਰਟਨ ਫੇਰ ਬਣੇ ਹੋਏ ਨੇ, ਲੇਕਿਨ ਹੋਰਮੂਜ਼ ਸਟੇਟ ਜਿਹੜਾ ਹੈ ਜੀ, ਸਟੇਟ ਆਫ ਹੋਰਮੂਜ਼ ਜੋ ਹੈ ਉਸ ਦੇ ਉੱਪਰ ਕਿਹਦਾ ਕੰਟਰੋਲ ਹੈ, ਇਸ ਨੂੰ ਲੈ ਕੇ ਰੌਲਾ ਗੌਲਾ ਬਣਿਆ ਹੋਇਆ, ਇਹਦੇ 'ਤੇ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਡੋਨਲਡ ਟਰੰਪ ਜੋ ਬੜੇ ਜ਼ੋਰ ਸ਼ੋਰ ਨਾਲ 2024 ਦੇ ਵਿੱਚ ਚੋਣ ਜਿੱਤੇ ਸੀ, ਲੇਕਿਨ ਇਸ ਵੇਲੇ ਉਹਨਾਂ ਨੇ ਜੋ ਜੋ ਕੀਤਾ ਉਸ ਨੂੰ ਲੈ ਕੇ ਦੁਨੀਆ ਦੇ ਵਿੱਚ ਉਹਨਾਂ ਦੀ ਹਰਮਨ ਪਿਆਰਤਾ ਕਿਸ ਤਰ੍ਹਾਂ ਦੀ ਹੈ, ਕੀ ਲੋਕ ਉਹਨਾਂ ਨੂੰ ਪਸੰਦ ਕਰ ਰਹੇ ਨੇ, ਇਹਦੇ ਬਾਰੇ ਇੱਕ ਇੰਟਰਨੈਸ਼ਨਲ ਸਰਵੇ ਹੋਇਆ 36 ਮੁਲਕਾਂ ਦੇ ਵਿੱਚ, ਉਸ ਦੀ ਰਿਪੋਰਟ ਆਪ ਜੀ ਨਾਲ ਸਾਂਝੀ ਕਰਾਂਗੇ। ਅਤੇ ਇਸੇ ਤਰ੍ਹਾਂ ਕੈਨੇਡਾ ਵਾਲਿਆਂ ਦਾ ਆਪਣਾ ਇੱਕ ਸਰਵੇ ਹੋਇਆ ਜਿਸ ਵਿੱਚ ਕੈਨੇਡਾ ਦੇ ਬਾਰੇ ਜਿਹੜੀ ਗੱਲਬਾਤ ਹੋਈ ਹੈ ਕਿ USA ਦੇ ਨਾਲ ਜਿਹੋ ਜਿਹਾ ਸੰਬੰਧ ਨੇ, ਕੈਨੇਡੀਅਨ ਕੀ ਸੋਚਦੇ ਨੇ USA ਦੇ ਬਾਰੇ, ਜੋ ਵੀ ਸੋਚਦੇ ਹੋਣ, ਜਿਸ ਤਰ੍ਹਾਂ ਦਾ ਵੀ ਸੋਚਦੇ ਹੋਣ, ਲੇਕਿਨ ਅਸੀਂ ਪਿਛਲੇ ਤਕਰੀਬਨ 1.5 ਸਾਲ ਤੋਂ ਇਹੋ ਹੀ ਖਬਰਾਂ ਸਾਂਝੀਆਂ ਕਰ ਰਹੇ ਹਾਂ ਕਿ ਕੈਨੇਡੀਅਨਾਂ ਦਾ ਅਮਰੀਕਾ ਜਾਣਾ ਲਗਾਤਾਰ ਘਟ ਰਿਹਾ, ਲੇਕਿਨ ਪਹਿਲੀ ਵਾਰੀ ਜਨਵਰੀ 2025 ਤੋਂ ਬਾਅਦ ਅਜਿਹੀ ਖਬਰ ਆ ਰਹੀ ਹੈ ਕਿ ਕੈਨੇਡੀਅਨਾਂ ਦਾ ਅਮਰੀਕਾ ਜਾਣਾ ਵਧਿਆ ਪਹਿਲਾਂ ਨਾਲੋਂ ਥੋੜ੍ਹਾ ਜਿਹਾ, ਇਹਦੇ 'ਤੇ ਚਰਚਾ ਕਰਾਂਗੇ। ਮੌਂਟਰੀਅਲ ਦੇ ਵਿੱਚ ਇੱਕ ਵਿਅਕਤੀ ਜਿਸ 'ਤੇ ਗੋਲੀ ਚਲਾਉਣ ਨਾਲ ਇੱਕ ਪੁਲਿਸ ਅਫਸਰ ਸਮੇਤ 2 ਮੌਤਾਂ ਹੋਈਆਂ, ਉਸਦੀ ਪਛਾਣ ਹੋ ਗਈ ਹੈ ਅਤੇ ਉਹ ਅਲਬਰਟਾ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਕੈਨੇਡਾ ਬਾਰਡਰ ਸਰਵਿਸਿਜ ਏਜੰਸੀ ਨੇ ਅਫੀਮ ਦੀ ਬਹੁਤ ਵੱਡੀ ਖੇਪ ਫੜੀ ਹੈ ਅਤੇ ਸਮੁੰਦਰੀ ਰਸਤੇ ਇਹ ਕੈਨੇਡਾ ਵਿੱਚ ਪਹੁੰਚ ਰਹੀ ਸੀ। ਅਫੀਮ ਦੀ ਖੇਪ 5 ਕੁਇੰਟਲ ਤੋਂ ਜ਼ਿਆਦਾ ਦੀ ਹੈ ਜੀ। ਇਹ ਕਿਹੜੇ ਤਰੀਕੇ ਆ ਰਹੀ ਸੀ ਇਹ ਚਰਚਾ ਕਰਾਂਗੇ ਅਤੇ ਕਿੱਥੋਂ ਆ ਰਹੀ ਸੀ। ਹੋਰ ਖਬਰਾਂ, ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ਿਆਂ ਦਾ ਜ਼ਖੀਰਾ ਅਤੇ ਨਾਲ ਕੈਸ਼, ਅਤੇ ਇਸ ਵਿੱਚ ਵਿਦੇਸ਼ੀ ਫੜੇ ਗਏ ਨੇ। ਵਿਦੇਸ਼ੀ ਕਾਹਦੇ ਨੇ ਜੀ? ਪੰਜਾਬੀ ਨੇ। ਡਿਪੋਰਟ ਵੀ ਉਹਨਾਂ ਨੂੰ ਕੀਤਾ ਜਾਵੇਗਾ। ਬੈਂਕਾਂ ਨਾਲ ਜਦੋਂ ਸਾਨੂੰ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਕਈ ਵਾਰੀ ਉਹ ਸ਼ਿਕਾਇਤ ਇੰਨੀ ਜ਼ਿਆਦਾ ਠੰਡੇ ਬਸਤੇ ਵਿੱਚ ਪੈ ਜਾਂਦੀ ਹੈ ਕਿ ਸਾਨੂੰ ਲੱਗਦਾ ਨਹੀਂ ਕਿ ਉਸਦਾ ਹੱਲ ਕਦੇ ਨਿਕਲੇਗਾ। ਪਰ ਕੰਜ਼ਿਊਮਰ ਕੰਪਲੇਂਟ ਜਿਹੜੀਆਂ ਨੇ, ਸ਼ਿਕਾਇਤਕਰਤਾਵਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ, ਉਹਨਾਂ ਨੂੰ 56 ਦਿਨਾਂ ਦੇ ਵਿੱਚ ਨਿਬੇੜਿਆ ਜਾਵੇ, ਇਹ ਹੁਕਮ ਹੋਇਆ ਬੈਂਕਾਂ ਨੂੰ। 8 ਹਫ਼ਤਿਆਂ ਦੇ ਵਿੱਚ ਉਹਦਾ ਨਿਪਟਾਰਾ ਕੀਤਾ ਜਾਵੇ। ਕੁਝ ਖਬਰਾਂ ਲੋਕਲ, ਕੈਲਗਰੀ ਸ਼ਹਿਰ ਦੇ ਵਿੱਚ ਮਾਰਚ ਮਹੀਨੇ ਬਹੁਤ ਮਹਿੰਗੀਆਂ ਗੱਡੀਆਂ ਦੀ ਡੀਲਰਸ਼ਿਪ 'ਤੇ ਅੱਗ ਲੱਗੀ ਸੀ ਅਤੇ ਇਸ ਵਿੱਚ ਬਹੁਤ ਸਾਰੀਆਂ ਗੱਡੀਆਂ ਸੜ ਕੇ ਸਵਾਹ ਹੋ ਗਈਆਂ ਸੀ। ਉਸ ਕੇਸ ਵਿੱਚ ਕੈਲਗਰੀ ਪੁਲਿਸ ਨੇ ਕੈਲਗਰੀ ਦੇ ਹੀ ਰਹਿਣ ਵਾਲੇ 3 ਵਾਸੀਆਂ 'ਤੇ ਦੋਸ਼ ਆਇਦ ਕਰ ਦਿੱਤੇ ਨੇ।

ਤੇ ਮਾਨਸ ਪਹੁੰਚਾ। ਵਾਈਵਾਈਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਰਕਾਰ ਨੂੰ ਭੇਜਦੀ ਹੈ। ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ ਜੀ 825-760-0983 ਤੇ। ਓਐਸਐਸ ਸਮਾਈਲ ਮੈਡੀਕਲ ਕਲੀਨਿਕ ਜਿੱਥੇ ਕਿ ਬਿਲਕੁਲ ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੈ, ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, 6 ਦਿਨ ਖੁੱਲ੍ਹਦੇ ਨੇ, ਹਫ਼ਤੇ ਦੇ ਐਕਸਪਰਟ ਡਾਕਟਰ ਨੇ ਇਹਨਾਂ ਕੋਲ ਜੀ। ਓਐਸਐਸ ਸਮਾਈਲ ਮੈਡੀਕਲ ਇਹ ਹੈ ਸਨਰਜ ਏਰੀਏ ਦੇ ਵਿੱਚ, ਕੋਈ ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੈ, ਚਲੇ ਜਾਓ, 6 ਦਿਨ ਖੁੱਲ੍ਹਦੇ ਨੇ ਹਫ਼ਤੇ ਦੇ। ਫੋਨ 587-617-4496 587-617-4696। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜਿੱਥੇ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਫੋਨ 403-903-6757 ਇਹਨਾਂ ਦਾ ਹੈ ਜੀ, 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਕਰਦੇ ਨੇ। ਫੋਨ ਹੈ 403-404-3500 403-404-3500। ਇਹ ਹਰਪਿੰਦਰ ਸਿੱਧੂ ਹੋਰਾਂ ਦਾ ਅਤੇ ਲਵਪ੍ਰੀਤ ਸਿੱਧੂ ਹੋਰਾਂ ਦਾ ਫੋਨ ਹੈ ਜੀ। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਖਾਣੀਆਂ ਨੇ ਅਤੇ ਨਾਲ ਤੁਸੀਂ ਸਵੇਰ ਦੇ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਵਿੱਚ ਆਨੰਦ ਮਾਣਨਾ ਹੈ ਅਤੇ ਪਹੁੰਚ ਜਾਓ ਤੁਸੀਂ ਸਿਟੀ ਸਕੇਪ ਲੈਂਡਿੰਗ ਦੇ ਵਿੱਚ, ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਔਰ ਇੱਥੇ 40 ਮਹਿਮਾਨ ਜਿਹੜੇ ਨੇ ਇੱਕੋ ਸਮੇਂ ਬੈਠ ਕੇ ਖਾਣਾ ਖਾ ਸਕਦੇ ਨੇ। ਬਹੁਤ ਵਧੀਆ ਪ੍ਰੈਪਰੇਸ਼ਨ, ਵੈੱਜ ਨੌਨ ਵੈੱਜ ਸਾਰਾ ਫੂਡ ਇਹਨਾਂ ਕੋਲੋਂ ਮਿਲੇਗਾ ਅਤੇ ਕੇਟਰਿੰਗ ਵੀ ਕਰਦੇ ਨੇ ਜੀ ਇਹ ਮਦਰ ਇੰਡੀਆ ਰੈਸਟੋਰੈਂਟ ਵਾਲੇ। ਫੋਨ 403-936-7777 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਜੀ, ਜਿੱਥੇ ਸਿਰਫ $7 ਦੇ ਵਿੱਚ ਤੁਸੀਂ ਪਾਸਪੋਰਟ ਫੋਟੋ ਬਣਵਾ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਜਿਹੜੀ ਅਫੀਸ਼ੀਅਲ ਫੋਟੋ ਹੈ ਸਿਰਫ $7 ਦੇ ਵਿੱਚ ਮਿਲੇਗੀ। ਇਸ ਤੋਂ ਇਲਾਵਾ ਫੈਮਿਲੀ ਫੋਟੋ, ਬੱਚਿਆਂ ਦੀਆਂ ਫੋਟੋ, ਫੈਮਿਲੀ ਪੋਰਟਰੇਟਸ, ਬਿਜ਼ਨਸ ਹੈੱਡਸ਼ਾਟਸ ਬਹੁਤ ਹਾਈ ਕੁਆਲਿਟੀ ਦੇ ਵਿੱਚ ਆਪ ਜੀ ਨੂੰ ਖਿੱਚ ਕੇ ਦੇਣਗੇ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨੌਰਥ ਈਸਟ ਕੈਲਗਰੀ। ਫੋਨ 403-947-0060 403-947-0060 ਸਵਰਨਾ ਬਾਜ਼ਾਰ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ। ਆਓ ਜਰਾ ਖਬਰਾਂ ਵੱਲ ਚੱਲਦੇ ਹਾਂ। ਗੱਲ ਮਿਡਲ ਈਸਟ ਦੀ ਜਿਹੜੀ ਹੈ ਉਸ ਬਾਰੇ ਬੜਾ ਕੁਛ ਹੋ ਰਿਹਾ, ਪਾਕਿਸਤਾਨ ਦੀ ਆਪਣੀ ਚਰਚਾ ਵੀ ਹੋ ਰਹੀ ਹੈ। ਖੈਰ ਉਸ ਚਰਚਾ ਵੱਲ ਨੂੰ ਅੱਜ ਅਸੀਂ ਨਹੀਂ ਜਾਂਦੇ, ਲੇਕਿਨ ਇਹ ਖਬਰਾਂ ਆਈਆਂ ਕਿ ਪਾਕਿਸਤਾਨ ਦੇ ਵਿੱਚ ਰਾਜ ਪਲਟਾ ਵੀ ਹੋ ਸਕਦਾ ਹੈ ਅਤੇ ਸ਼ਹਿਬਾਜ਼ ਸ਼ਰੀਫ ਦੀ ਗੱਦੀ ਜਾ ਸਕਦੀ ਹੈ। ਖੈਰ ਇਹਦੇ ਅਜੇ ਇਹਦਾ ਥੋੜ੍ਹਾ ਜਿਹਾ ਹਵਾ ਜੀ ਉੱਡੀ ਹੈ ਇਸ ਗੱਲ ਦੀ, ਕੁਛ ਕੋਈ ਸੋਲਿਡ ਸੰਕੇਤ ਤਾਂ ਨਹੀਂ ਹੈਗੇ। ਲੇਕਿਨ ਜਿਸ ਤਰ੍ਹਾਂ ਮੀਟਿੰਗ ਦੇ ਵਿੱਚੋਂ ਅਬਾਸ ਅਰਾਗਚੀ ਜਿਹੜੇ ਇਰਾਨ ਦੇ ਫੋਰਨ ਮਿਨਿਸਟਰ ਜੇ ਡੀ ਵੈਂਸ ਨੂੰ ਛੱਡ ਕੇ ਵਿੱਚੇ ਹੀ ਮੀਟਿੰਗ ਛੱਡ ਕੇ ਮੁੜ ਗਏ ਅਤੇ ਉੱਥੇ ਦੀਆਂ ਵੀਡੀਓ ਬਹੁਤ ਵਾਇਰਲ ਹੋਈਆਂ ਨੇ ਜਿਸ ਵਿੱਚ ਆਸਿਫ ਮੁਨੀਰ ਪਾਕਿਸਤਾਨ ਦੇ ਜਨਰਲ, ਸ਼ਹਿਬਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ, ਜੇ ਡੀ ਵੈਂਸ, ਇਹ ਸਾਰੇ ਜਿਹੜੇ ਨੇ ਜੀ ਇਹ ਇੱਕੋ ਜਗ੍ਹਾ ਖੜ੍ਹੇ ਦੇਖੇ ਜਾ ਸਕਦੇ ਨੇ ਅਤੇ ਇੱਕ ਉਗੜ ਦੁਗੜੇ ਜਿਹੇ ਮਾਹੌਲ ਦੇ ਵਿੱਚ ਦੇਖਿਆ ਜਾ ਸਕਦਾ ਕਿ ਇੱਕ ਦੂਸਰੇ ਨਾਲ ਕੋਈ ਨਾ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਦਕਿ ਡੋਨਲਡ ਟਰੰਪ ਦੇ ਕਿਸੇ ਬਿਆਨਾਂ ਤੋਂ ਨਾਰਾਜ਼ ਹੋ ਕੇ ਇਰਾਨ ਦੇ ਅਧਿਕਾਰੀ ਜਿਹੜੇ ਨੇ ਜਾਂ ਫੋਰਨ ਮਿਨਿਸਟਰ ਨੇ ਉੱਥੋਂ ਨਿਕਲ ਜਾਂਦੇ ਨੇ ਅਤੇ ਉਸ ਤੋਂ ਬਾਅਦ ਇਹ ਸਥਿਤੀ ਜਿਹੜੀ ਹੈ ਉਹ ਉਤਪੰਨ ਹੁੰਦੀ ਆ। ਅਤੇ ਉੱਧਰ ਸਟੇਟ ਆਫ ਹੋਰਮੂਜ਼ ਨੂੰ ਲੈ ਕੇ ਦੋਨਾਂ ਦੇਸ਼ਾਂ ਦੇ ਵਿੱਚ ਅਗਲੇ 60 ਦਿਨਾਂ ਦੇ ਅੰਦਰ ਅੰਦਰ ਪੱਕਾ ਸਮਝੌਤਾ ਲਾਗੂ ਕਰਨ ਲਈ ਗੱਲਬਾਤ ਭਾਵੇਂ ਜਾਰੀ ਹੈ ਅਤੇ ਇਹ ਤੋਂ ਬਾਅਦ ਇਹ ਜਿਹੜਾ ਸਟੇਟ ਆਫ ਹੋਰਮੂਜ਼ ਹੈ ਜਿੱਥੇ ਕਿ ਦੁਨੀਆ ਦਾ ਲਗਭਗ 20% ਤੇਲ ਗੁਜ਼ਰਦਾ ਉੱਥੋਂ ਆਵਾਜਾਈ ਤਾਂ ਚਾਲੂ ਹੋਈ ਹੈ ਲੇਕਿਨ ਸਟ੍ਰੈਸ ਵਾਲਾ ਮਾਹੌਲ ਉੱਥੇ ਅਜੇ ਬਣਿਆ ਹੋਇਆ। ਦੁਨੀਆ ਭਰ ਦੇ ਵਿੱਚ ਤੇਲ ਅਤੇ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਅਤੇ ਇਰਾਨ ਅਤੇ ਅਮਰੀਕਾ ਜਿਹੜੇ ਸੀ ਇੱਕ ਦੂਸਰੇ ਦੇ ਜੁੜੇ ਜਹਾਜ਼ਾਂ 'ਤੇ ਇਹਨਾਂ ਵੱਲੋਂ ਹਮਲੇ ਵੀ ਕੀਤੇ ਗਏ। ਸੋ ਇਸ ਵੇਲੇ ਜਿਹੜਾ ਰੌਲਾ ਹੈ ਕਿ ਇਸ 'ਤੇ ਕੰਟਰੋਲ ਕਿਸ ਦਾ ਹੈ, ਸਟੇਟ ਆਫ ਹੋਰਮੂਜ਼ ਜਿਵੇਂ ਇਹਦੇ ਵੱਖਰੇ ਵੱਖਰੇ ਨਾਮ ਵੀ ਸਾਨੂੰ ਜਿਹੜੇ ਸੁਣਨ ਵਿੱਚ ਮਿਲੇ, ਲੇਕਿਨ ਇਰਾਨ ਨੇ ਇੱਥੇ ਆਪਣਾ ਗਵਾਹ ਜਿਹੜਾ ਉਹ ਕੀਤਾ ਹੋਇਆ ਅਤੇ ਇਹ ਤੋਂ ਬਾਅਦ ਕੰਟਰੋਲ ਜਿਹੜਾ ਇਸ ਦੇ ਵਿੱਚ ਇਰਾਨ ਦੀਆਂ ਕੋਸ਼ਿਸ਼ਾਂ ਕਿ ਉਹ ਸਾਰੇ ਇਸ ਨੂੰ ਕੰਟਰੋਲ ਕਰੇ। ਸੋ ਅਮੈਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਟੋਲ ਫਰੀ ਇਹ ਹੋਣਾ ਚਾਹੀਦਾ, ਇੱਥੇ ਕਿਸੇ ਤੋਂ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ। ਸੋ ਇਰਾਨ ਦੀ ਕੋਈ ਨਿਊਜ਼ ਏਜੰਸੀ ਨੇ ਕਿਹਾ ਸੀ ਕਿ ਨਵੇਂ ਸਮਝੌਤੇ ਦੇ ਤਹਿਤ ਹੋਰਮੋਜ਼ ਸਟੇਟ ਨੂੰ ਜਿਹੜਾ ਹੈ ਉਹ ਕੋਆਰਡੀਨੇਸ਼ਨ ਦੇ ਵਿੱਚ ਮੈਨੇਜ ਕੀਤਾ ਜਾਵੇਗਾ ਓਮਾਨ ਦੇ ਨਾਲ, ਅਤੇ ਜਿਸ ਵਿੱਚ ਪਾਣੀ ਦੇ ਰਸਤੇ ਗੁਜ਼ਰਨ ਵਾਲੇ ਜਹਾਜ਼ਾਂ ਤੋਂ ਕੋਈ ਸਰਵਿਸ ਫੀਸ ਵੀ ਲਈ ਜਾ ਸਕਦੀ ਹੈ।

ਤਕਰੀਬਨ 18 ਕੁ ਮਹੀਨੇ ਹੋ ਗਏ ਨੇ, ਡੇਢ ਸਾਲ ਹੋਇਆ ਉਹਨਾਂ ਨੂੰ ਗੱਦੀ ਆਪਣੀ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਦੇ ਤੌਰ 'ਤੇ ਜੋ ਦੂਸਰੀ ਵਾਰੀ ਉਹ ਬਣੇ ਨੇ, ਪਰ ਇਸ ਸਮੇਂ ਦੇ ਵਿੱਚ ਇੰਟਰਨੈਸ਼ਨਲ ਓਪੀਨੀਅਨ ਜਿਹੜਾ ਹੈ ਉਹ ਯੂ ਐੱਸ ਏ ਦੇ ਬਾਰੇ ਉਹ ਡਿੱਗਿਆ, ਅਤੇ ਇਹਦੇ ਵਿੱਚ ਕਨੇਡਾ ਵਾਲੇ ਵੀ ਨੇ, ਉਹਨਾਂ ਦੀ ਗੱਲ ਬਾਅਦ 'ਚ ਕਰ ਲੈਂਦੇ ਹਾਂ। ਲੇਕਿਨ ਇਸ ਜਿਹੜਾ ਰਿਸਰਚ ਹੈ ਜੀ, ਜਿਹੜੀ ਕੀਤੀ ਗਈ ਸਰਵੇਖਣ ਹੈ ਜਾਂ ਖੋਜ ਹੈ, ਇਹ ਕਿਸੇ ਹੋਰ ਨੇ ਨਹੀਂ ਬਲਕਿ ਉਹਨਾਂ ਦੇ ਆਪਣੇ ਵਾਸ਼ਿੰਗਟਨ ਡੀ ਸੀ ਦੇ ਵਿੱਚ ਬੇਸਡ ਪਿਊਰ ਸਰਚ ਸੈਂਟਰ ਨੇ ਕੀਤੀ ਹੈ। ਜਿਹਨਾਂ ਮੁਲਕਾਂ ਦੇ ਵਿੱਚ ਜ਼ਿਆਦਾ ਐਡਵਰਸ ਇੰਪੈਕਟ ਪਿਆ ਉਹਨਾਂ ਦੀ ਰੇਟਿੰਗ ਨੂੰ, ਕੈਨੇਡਾ ਦੀ ਗੱਲ ਬਾਅਦ ਵਿੱਚ ਕਰ ਲੈਂਦੇ ਹਾਂ। 2023 ਦੇ ਵਿੱਚ 2023 ਦੇ ਵਿੱਚ 56% ਲੋਕ ਜਿਹੜੇ ਸੀਗੇ ਉਹ ਉਹਨਾਂ ਨੂੰ ਸਪੋਰਟ ਕਰਦੇ ਸੀ ਕਿ ਦੁਨੀਆ ਭਰ ਦੇ ਵਿੱਚ ਪੀਸ, ਸਟੇਬਿਲਿਟੀ, ਸਥਿਰਤਾ ਇਹਦੇ ਲਈ ਉਹ ਕੁਛ ਕੰਟਰੀਬਿਊਟ ਕਰ ਸਕਦੇ ਨੇ ਯੂ ਐੱਸ ਏ ਵਾਲੇ। ਇਹ ਟਰੰਪ ਦੀ ਨਹੀਂ ਕਿ ਯੂ ਐੱਸ ਏ ਵਾਲੇ ਦੁਨੀਆ ਭਰ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਲਈ ਜਿਹੜੀ ਹੈ ਉਹਨਾਂ 'ਤੇ ਅਸੀਂ ਟਰੱਸਟ ਕਰ ਸਕਦੇ ਹਾਂ। ਵਿਊ ਸੀ ਲੋਕਾਂ ਦੇ 2023 ਦੇ ਵਿੱਚ 56% ਫਰਾਂਸ ਦੇ ਲੋਕ ਸਮਝਦੇ ਸੀ, ਜੋ ਇਸ ਵੇਲੇ ਸਿਰਫ 27% ਰਹਿ ਗਏ ਨੇ। ਇਸੇ ਸਾਲ ਦੇ ਵਿੱਚ 2023 ਦੇ ਵਿੱਚ 53% ਜਰਮਨ ਵਾਲੇ ਕਹਿੰਦੇ ਸੀ ਉਹ 35 ਰਹਿ ਗਏ ਨੇ। ਗ੍ਰੀਸ ਵਾਲੇ 42% ਕਹਿੰਦੇ ਸੀ ਉਹ 24 ਰਹਿ ਗਏ ਨੇ। ਹੰਗਰੀ ਵਾਲੇ 33% ਕਹਿੰਦੇ ਸੀ ਅਤੇ ਉਹ 46% ਹੋ ਗਏ ਨੇ, ਵਧੇ ਨੇ। ਨੈਦਰਲੈਂਡ ਦੇ ਵਿੱਚ 58% ਲੋਕ ਸਮਝਦੇ ਸੀ ਯੂ ਐੱਸ ਏ ਦੇ ਨਾਲ ਟਰੱਸਟ ਵੱਧ ਸੀ ਉਹਨਾਂ ਦਾ, ਇਸ ਵੇਲੇ ਸਿਰਫ 19% ਰਹਿ ਗਏ ਨੇ। ਇਸੇ ਤਰ੍ਹਾਂ ਪੋਲੈਂਡ ਦੇ ਵਿੱਚ 85% ਲੋਕ ਪੋਜ਼ਿਟਿਵਲੀ ਦੇਖਦੇ ਸੀ ਯੂ ਐੱਸ ਏ ਨੂੰ, ਇਸ ਵੇਲੇ 46 ਰਹਿ ਗਏ ਨੇ। ਸਪੇਨ 51 ਸੀ, 27 ਰਹਿ ਗਏ ਨੇ। ਸਵੀਡਨ 64 ਸੀ, ਉਹ 23 ਰਹਿ ਗਏ ਨੇ। ਬ੍ਰਿਟਨ ਵਾਲੇ 61 ਸੀ, ਉਹ 36 ਰਹਿ ਗਏ ਨੇ। ਅਤੇ ਕੈਨੇਡਾ ਵਾਲੇ 61 ਤੋਂ 30 ਰਹਿ ਗਏ ਨੇ। ਸਭ ਤੋਂ ਵੱਧ ਸੇਕ ਜਿਹੜਾ ਉਹ ਮੈਨੂੰ ਲੱਗਦਾ ਕਿ ਉਹ ਜਿਹਨਾਂ ਮੁਲਕਾਂ ਨੂੰ ਲੱਗਾ ਉਹਨਾਂ ਵਿੱਚੋਂ ਕੈਨੇਡਾ ਇੱਕ ਹੈ। ਗੁਆਂਢੀ ਹੋਣ ਦੇ ਨਾਤੇ ਬਹੁਤ ਕੁਛ ਸੁਣਨਾ ਵੀ ਪਿਆ, ਅਤੇ ਬਜਾਏ ਜਿਹੜਾ ਸੀ ਕੁਛ ਕਿਸੇ ਠੋਸ ਫੈਸਲੇ 'ਤੇ ਪਹੁੰਚਣ ਦੀ ਇਹ ਵੀ ਸੁਣਨਾ ਪਿਆ ਕਿ 51ਵੀਂ ਸਟੇਟ ਹੈ। ਖੈਰ ਇਹਦੇ ਵਿੱਚ ਗਲੋਬਲ ਜੋ ਇੱਕ ਨਾਰਾਜ਼ਗੀ ਜਿਹੜੀ ਨਜ਼ਰ ਆਈ ਹੈ ਪਿਊ ਦੀ, ਇਹ ਜਿਹੜੀ ਖੋਜ ਹੈ ਪਿਊਰ ਸਰਚ ਵਾਲਿਆਂ ਦੀ, ਦੋ ਦਹਾਕਿਆਂ ਦੇ ਵਿੱਚ ਕੈਨੇਡੀਅਨਾਂ ਦਾ ਅਮਰੀਕਾ ਪ੍ਰਤੀ ਇੰਨਾ ਨੈਗੇਟਿਵ ਵਿਊ ਕਦੇ ਨਹੀਂ ਸੀ 20 ਸਾਲਾਂ ਦੇ ਵਿੱਚ। ਸੋ ਦੂਸਰੇ ਮੁਲਕਾਂ ਦੇ ਵਿੱਚ ਜੋ ਯੂ ਐੱਸ ਏ ਨਾਲ ਸੰਬੰਧ ਚੰਗੇ ਸੀ, ਜਿਹਨਾਂ ਵਿੱਚ ਯੂ ਕੇ, ਇਟਲੀ, ਸਾਊਥ ਕੋਰੀਆ ਵਗੈਰਾ ਨੇ, ਉੱਥੇ ਵੀ ਸੰਬੰਧ ਜਿਹੜੇ ਨੇ ਇਤਿਹਾਸਿਕ ਪੱਧਰ ਤੱਕ ਹੇਠਾਂ ਡਿੱਗ ਪਏ ਨੇ। ਅਤੇ 36 ਮੁਲਕਾਂ ਦੇ ਵਿੱਚ ਜਿੱਥੇ ਪਿਊਰ ਸਰਚ ਨੇ ਆਪਣਾ ਸਰਵੇ ਕੀਤਾ, ਉਹਨਾਂ ਨੇ ਡੋਨਲਡ ਟਰੰਪ ਨਾਲੋਂ, ਚਾਈਨਾ ਦੇ ਆਗੂ ਸ਼ੀ ਜਿਨਪਿੰਗ ਅਤੇ ਰੂਸ ਦੇ ਪ੍ਰੈਜੀਡੈਂਟ ਵਲਾਦੀਮੀਰ ਪੁਤਿਨ ਦੇ ਵਿੱਚ ਜ਼ਿਆਦਾ ਵਿਸ਼ਵਾਸ ਪ੍ਰਗਟ ਕੀਤਾ ਹੈ। ਅਤੇ ਜਿਹੜਾ ਟਰੰਪ ਦਾ ਹੈ ਇਹਦੇ ਵਿੱਚ ਜੇ ਅਸੀਂ ਗੱਲ ਕਰੀਏ, 20% ਕੈਨੇਡੀਅਨ ਜਿਹੜੇ ਨੇ ਟਰੰਪ ਨੂੰ ਪੋਜ਼ਿਟਿਵ ਰੇਟਿੰਗ ਦਿੰਦੇ ਨੇ। ਫਰਾਂਸ ਦੇ ਮੈਕਰੋਨ ਨੂੰ 59, 59 ਜ਼ੇਲੈਂਸਕੀ ਨੂੰ 65, ਚਾਈਨਾ ਦੇ ਜਿਨਪਿੰਗ ਨੂੰ 35, ਪੁਤਿਨ ਨੂੰ 18, ਨੇਤਨਯਾਹੂ ਨੂੰ 23%, ਫਰਾਂਸ ਵਾਲੇ ਟਰੰਪ ਨੂੰ 15, ਮੈਕਰੋਨ ਨੂੰ 36, ਜ਼ੇਲੈਂਸਕੀ ਨੂੰ 45 ਅਤੇ 22% ਜਿਹੜੇ ਨੇ ਉਹ ਸ਼ੀ ਜਿਨਪਿੰਗ ਨੂੰ ਅਤੇ 16 ਪੁਤਿਨ ਨੂੰ ਅਤੇ 14 ਨੇਤਨਯਾਹੂ ਨੂੰ। ਸੋ ਇਹਨਾਂ ਮੁਲਕਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਟਰੰਪ ਦੀ ਅਜੇ ਵੀ ਠੀਕ ਠਾਕ ਰੇਟਿੰਗ ਹੈ, ਜਿਵੇਂ ਪਹਿਲਾਂ ਦੱਸਿਆ ਸੀ ਜਿੱਥੇ ਕਿ ਯੂ ਐੱਸ ਏ ਦੀ ਵਾਧਾ, ਉਹ ਹੰਗਰੀ ਹੈ ਅਤੇ ਦੂਸਰਾ ਪੋਲੈਂਡ ਹੈ ਜਿੱਥੇ 29% ਹੈ, ਬਾਕੀ ਸਾਰੇ ਮੁਲਕਾਂ ਦੇ ਵਿੱਚ ਉਸ ਤੋਂ ਕਿਤੇ ਜ਼ਿਆਦਾ ਘੱਟ ਹੈ। ਸੋ ਜਿੱਥੇ ਜਿੱਥੇ ਚਾਈਨਾ ਦੇ ਆਗੂ ਦੀ ਸਭ ਤੋਂ ਵੱਧ ਹੈ ਉਹਨਾਂ ਬਾਰੇ ਉਹ, ਉਹਨਾਂ ਵਿੱਚ ਕੈਨੇਡਾ ਹੈ, ਹੰਗਰੀ ਹੈ, ਗ੍ਰੀਸ ਹੈ, ਇਹ ਚਾਈਨਾ ਵਾਲਿਆਂ ਨੂੰ ਕਾਫੀ ਪੋਜ਼ਿਟਿਵਲੀ ਜਿਹੜਾ ਇਸ ਵੇਲੇ ਚਾਈਨਾ ਦੇ ਆਗੂ ਨੂੰ ਕਾਫੀ ਪੋਜ਼ਿਟਿਵਲੀ ਜਿਹੜਾ ਉਹ ਦੇਖ ਰਹੇ ਨੇ। ਕੈਨੇਡਾ ਦੇ ਵਿੱਚ ਕਿਵੇਂ ਦੀ ਸਥਿਤੀ ਰਹੀ ਹੈ? ਕੈਨੇਡਾ ਦੇ ਵਿੱਚ ਯੂਨਾਈਟਿਡ ਸਟੇਟਸ ਨੂੰ ਅਨਫੇਵਰੇਬਲ ਇੱਕ ਨੇਬਰ ਵਜੋਂ ਦੇਖ ਰਹੇ ਨੇ, ਰਿਲਾਇਬਲ ਨਹੀਂ ਹੈ, ਘੱਟ ਸਮਝਦੇ ਨੇ ਕਿ ਰਿਲਾਇਬਲ ਹੈ। ਸੋ ਇਹ ਡਰੋਪ ਹੈ 2025 ਦੇ ਵਿੱਚ ਜਿਹੜੀ ਸੀਗੀ, ਜੋ ਕੈਨੇਡੀਅਨ ਆਪਣੇ ਯੂ ਐੱਸ ਏ ਵਾਲਿਆਂ ਨੂੰ ਸਮਝਦੇ ਸੀ ਉਸ ਨਾਲੋਂ ਕਾਫੀ ਜ਼ਿਆਦਾ ਹੇਠਾਂ ਇਹ ਰੇਟਿੰਗ ਚਲੀ ਗਈ ਹੈ। ਸੋ ਟਰੰਪ ਨੇ ਕੈਨੇਡਾ ਯੂ ਐੱਸ ਸੰਬੰਧਾਂ ਨੂੰ ਹਿਲਾ ਕੇ ਰੱਖ ਦਿੱਤਾ,
ਤੇ ਇਸ ਤੋਂ ਬਾਅਦ ਸਾਰੇ ਲੋਕਾਂ ਦੇ ਵਿਚਾਰ ਬਦਲ ਰਹੇ ਨੇ ਤੇ ਇਹ ਸਾਰੇ ਜਿਹੜੇ

ਅੰਕੜੇ ਨੇ ਉਸੇ ਹਿਸਾਬ ਨਾਲ ਜਿਹੜੇ ਸਾਹਮਣੇ ਆ ਰਹੇ ਨੇ। 36 ਮੁਲਕ ਜਿਹੜੇ ਨੇ ਉਹਨਾਂ ਦੇ ਵਿੱਚ USA ਸ਼ਾਮਿਲ ਨਹੀਂ ਹੈ ਜਿੱਥੇ ਸਰਵੇ ਹੋਇਆ, ਅਤੇ ਇਹ ਪਿਛਲੇ 2-3 ਮਹੀਨਿਆਂ ਦੇ ਵਿੱਚ ਹੀ ਕਰਵਾਇਆ ਗਿਆ, ਜਿਸ ਵਿੱਚ ਫੋਨ, ਔਨਲਾਈਨ, ਇਨ ਪਰਸਨ, ਇਹ ਹਰ ਤਰੀਕੇ ਦੇ ਨਾਲ ਇਸ ਸਰਵੇ ਦੇ ਰਿਜ਼ਲਟ ਜਿਹੜੇ ਸੀ ਲੋਕਾਂ ਦੇ ਸਾਹਮਣੇ ਰੱਖੇ ਗਏ ਜੀ।

0: ਅਸੀਂ ਤਕਰੀਬਨ ਡੇਢ ਕੁ ਸਾਲ ਤੋਂ ਇਹ ਖਬਰ ਵੀ ਸਾਂਝੀ ਕਰ ਰਹੇ ਹਾਂ ਕਿ ਕੈਨੇਡੀਅਨਾਂ ਦਾ ਅਮਰੀਕਾ ਜਾਣਾ ਕਾਫੀ ਘਟਿਆ ਅਤੇ ਲਗਾਤਾਰ ਘਟਦਾ ਰਿਹਾ। ਅਤੇ ਜਿਵੇਂ ਸਾਨੂੰ ਲੱਗਦਾ ਹੀ ਸੀ ਕਿ ਇੱਕ ਸਮਾਂ ਆਵੇਗਾ ਜਦੋਂ ਇਸ ਟਰੈਂਡ ਦੇ ਵਿੱਚ ਫਰਕ ਮਾੜਾ ਮੋਟਾ ਪਵੇਗਾ, ਕਿਉਂਕਿ ਜਿਹੜੇ ਟਰੰਪ ਦੇ ਆਉਣ ਤੋਂ ਇੱਕ ਸਾਲ ਬਾਅਦ ਦੇ ਜਿਹੜੇ ਅੰਕੜੇ ਸੀ ਉਹ ਸੀ ਜਦੋਂ ਨੋਰਮਲ ਹਾਲਾਤਾਂ ਨਾਲੋਂ ਇਹ ਬਦਲ ਕੇ ਸਾਹਮਣੇ ਆ ਰਿਹਾ ਸੀ। ਲੇਕਿਨ ਹੁਣ ਜੋ ਹੈ ਉਹ ਹਾਲਾਤ ਕੁਛ ਇਸ ਤਰ੍ਹਾਂ ਦੇ ਨੇ ਕਿ ਹੁਣ ਜਿਹੜੇ ਮਹੀਨੇ ਦੇ ਵਿੱਚ ਘਟਿਆ ਸੀ ਉਹ ਸਾਲ ਵਾਲੇ ਮਹੀਨੇ ਜਿਹੜੇ ਨੇ ਦੁਬਾਰਾ ਕਾਊਂਟ ਹੋ ਰਹੇ ਨੇ। ਸੋ ਕੈਨੇਡੀਅਨ ਟਰੈਵਲ ਜਿਹੜਾ ਹੈ USA ਨੂੰ ਉਹ ਜਨਵਰੀ 2025 ਤੋਂ ਬਾਅਦ ਪਹਿਲੀ ਵਾਰੀ ਵਧਿਆ। ਇਹ ਅੰਕੜੇ ਅੱਜ ਰਿਲੀਜ਼ ਕੀਤੇ ਗਏ ਨੇ, ਸਟੈਟਿਸਟਿਕਸ ਕੈਨੇਡਾ ਦੇ ਸਰਕਾਰੀ ਅੰਕੜੇ ਨੇ, ਅਤੇ ਇਹਨਾਂ ਵਿੱਚ ਇਹ ਕਿਹਾ ਗਿਆ ਕਿ ਅਪ੍ਰੈਲ ਦੇ ਵਿੱਚ ਜੋ ਰਿਟਰਨ ਟ੍ਰਿਪ ਲਾਏ ਕੈਨੇਡੀਅਨਾਂ ਨੇ ਉਹ ਈਅਰ ਓਵਰ ਈਅਰ ਪਿਛਲੇ ਸਾਲ ਦੇ ਅਪ੍ਰੈਲ ਨਾਲੋਂ 1.8% ਜ਼ਿਆਦਾ ਸੀ, 2% ਤੋਂ ਵੀ ਘੱਟ ਵਾਧਾ ਹੋਇਆ। ਸੋ ਇਹਦੇ ਵਿੱਚ ਬਾਇਆ ਰੋਡ ਕਾਰ ਉਹ 8% ਵਧੇ, ਜਾਂ ਇਹ ਕਹਿ ਲਓ ਕਿ 1.5 ਮਿਲੀਅਨ ਉਹਨਾਂ ਦੀ ਗਿਣਤੀ ਵਧੀ 15 ਲੱਖ ਤੱਕ, ਅਤੇ 65% ਜਿਹੜੇ ਨੇ ਸੇਮ ਡੇ ਟ੍ਰਿਪ ਵਾਲੇ ਸੀ ਵੀ ਗਏ ਅਤੇ ਉਸੇ ਦਿਨ ਮੁੜਿਆ। ਰਿਟਰਨ ਟ੍ਰਿਪ ਜਿਹੜੇ ਬਾਈ ਏਅਰ ਸੀਗੇ ਉਹ 7% ਘਟੇ ਫਿਰ, ਅਤੇ ਉਹ 8,05,900 ਤੱਕ ਰਹੇ। ਅਤੇ ਸਾਰੇ ਕੈਨੇਡੀਅਨ ਜਿਹੜੇ ਸੀਗੇ ਉਹ 2.4 ਮਿਲੀਅਨ ਅਮੈਰੀਕਨ ਟ੍ਰਿਪਸ ਜਿਹੜੇ ਸੀ ਉਹਨਾਂ ਨੇ ਅਮੈਰੀਕਾ ਦੇ ਅਪ੍ਰੈਲ ਦੇ ਵਿੱਚ ਲਾਏ। ਕੈਨੇਡੀਅਨ ਜਿਹੜੇ ਨੇ USA ਦੇ ਟਰੈਵਲ ਦਾ ਬਾਈਕਾਟ ਕਰਦੇ ਆ ਰਹੇ ਨੇ, ਅਤੇ ਟ੍ਰੇਡ ਵਾਰ ਜਿਹੜੀ ਕੈਨੇਡਾ ਦੀ ਸ਼ੁਰੂ ਹੋਈ ਹੈ, ਅਤੇ US ਪ੍ਰੈਜੀਡੈਂਟ ਡੋਨਲਡ ਟਰੰਪ ਨੇ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਲਈ ਜਿਹੜੇ ਬਿਆਨ ਦਿੱਤੇ ਨੇ ਕੈਨੇਡੀਅਨ ਉਸ ਨਾਲ ਔਖੇ ਹੋਏ ਨੇ। ਇਹ ਅਪ੍ਰੈਲ ਦੇ ਅੰਕੜੇ ਨੇ। ਜੇ ਥੋੜ੍ਹੇ ਜਿਹੇ ਪਿੱਛੇ ਚਲੇ ਜਾਈਏ ਤਾਂ ਫਰਵਰੀ ਦੇ ਵਿੱਚ ਕੈਨੇਡੀਅਨਾਂ ਨੇ ਰਾਊਂਡ ਟ੍ਰਿਪ ਜਿਹੜੇ ਸੀ, ਰਿਟਰਨ ਟ੍ਰਿਪ ਜਿਹੜੇ ਸੀ ਆਟੋਮੋਬਾਈਲ ਗੱਡੀ ਦੇ ਥਰੂ, ਉਹ 12% 2025 ਦੀ ਫਰਵਰੀ ਸੀ ਉਹਨਾਂ ਨਾਲੋਂ ਘੱਟ ਸੀ। ਸੋ ਇਹ ਥੋੜ੍ਹਾ ਜਿਹਾ ਵਾਧਾ ਜਿਹੜਾ ਹੈ ਇਹ ਥੋੜ੍ਹਾ ਬਦਲਾਅ ਅਸੀਂ ਕਹਿ ਸਕਦੇ ਹਾਂ ਕਿ ਆ ਰਿਹਾ। ਅਤੇ ਫਰਵਰੀ 2025 ਦੇ ਵਿੱਚ ਜਦੋਂ ਇਹ ਰਿਕਾਰਡ ਕੀਤਾ ਜਾਣ ਲੱਗਾ, ਜਾਂ ਜਨਵਰੀ 'ਚ ਕਹਿ ਲਓ, ਅਤੇ ਉਸ ਤੋਂ ਬਾਅਦ ਜੋ ਵੀ ਰਿਕਾਰਡ ਤਾਂ ਪਹਿਲਾਂ ਵੀ ਕੀਤਾ ਜਾਂਦਾ ਸੀ ਲੇਕਿਨ ਗਿਰਾਵਟ ਜਿਹੜੀ ਦਰਜ ਕੀਤੀ ਗਈ ਉਸ ਉਹ ਕਹਿ ਲੈਂਦੇ ਹਾਂ, ਉਸ ਗਿਰਾਵਟ ਤੋਂ ਬਾਅਦ ਇਹ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਜੋ ਇਹ ਅੰਕੜੇ ਸਾਹਮਣੇ ਆਏ ਨੇ ਕਿ ਥੋੜ੍ਹਾ ਜਿਹਾ ਵਾਧਾ ਵੀ ਹੋਇਆ। ਕੀ ਕੈਨੇਡੀਅਨਾਂ ਦਾ ਜਿਹੜਾ ਹੈ ਉਹ ਇਸ ਵਿੱਚ ਵਿਸ਼ਵਾਸ ਵਧਿਆ, ਜਾਂ ਲੱਗਦਾ ਕਿ ਜੋ ਮਿਡਲ ਈਸਟ ਦੇ ਵਿੱਚ ਜੰਗ ਸੀ ਅਤੇ ਲੋਕ ਹੋਰਨਾਂ ਦੇਸ਼ਾਂ ਨੂੰ ਜੋ ਜਾਣਾ ਉਹਨਾਂ ਨੇ ਵਧਾਇਆ ਹੋਇਆ ਸੀ ਉਹ ਘਟਾ ਕੇ ਇੰਟਰਨੈਸ਼ਨਲ ਟਰੈਵਲ ਕਰਕੇ ਇੱਧਰ ਨੂੰ ਕਰ ਦਿੱਤਾ। ਸੋ ਇੰਟਰਨੈਸ਼ਨਲ ਅਰਾਈਵਲ ਕੈਨੇਡਾ ਦੇ ਵਿੱਚ ਵੀ ਘਟੇ ਨੇ ਓਵਰਸੀਜ਼, ਅਤੇ ਉਹਨਾਂ ਦਾ ਵੀ ਫਰਕ ਪਿਆ। ਓਵਰਆਲ ਇਹ ਅੰਕੜੇ ਬੜੇ ਅਜੀਬ ਹੋਣਗੇ ਜਦੋਂ ਮਿਡਲ ਈਸਟ ਦੀ ਜੰਗ ਵਾਲੇ ਅੰਕੜਿਆਂ ਨੂੰ ਇਹਨਾਂ ਵਿੱਚ ਜੋੜਿਆ ਜਾਵੇਗਾ। ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਸਾਂਝੇ ਕਰਾਂਗੇ।
1: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ

0: ਐਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂੰਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
0: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
1: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
0: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
0: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
0: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445, 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ

0: ਪੂਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5871208 ਜਾਂ ਰਮਨ ਵੜੈਚ 7807530001 Sonic Insurance.
1: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
1: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।
1: ਰੇਡੀਓ ਸਰਸੰਗ 94.7 FM ਤੇ ਜੀ ਇੱਕ ਵਾਰ ਫੇਰ ਸਵਾਗਤ ਹੈ ਆਪ ਸਭ ਸੁਣਨ ਵਾਲਿਆਂ ਦਾ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੂਜਾ। ਸਸਤੀ ਇੰਸ਼ੋਰੈਂਸ ਲੈਣ ਲਈ ਟਰੱਕਾਂ ਦੀ ਤੇ ਅਲਬਰਟਾ ਵਿੱਚ ਸਭ ਤੋਂ ਬੈਸਟ ਇੰਸ਼ੋਰੈਂਸ ਦੇ ਰੇਟ ਲੈਣ ਲਈ 587-832-1208 ਤੇ ਸੰਪਰਕ ਕਰ ਲਓ 5878321208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਸਰਕਾਰ ਨੂੰ ਭੇਜਦੀ ਹੈ 825-760-0983। OSS ਸਮਾਈਲ ਮੈਡੀਕਲ ਜੋ ਕਿ ਸਨਰਿਜ ਦੇ ਵਿੱਚ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ, ਹਫ਼ਤੇ ਦੇ 7 ਦਿਨ ਖੁੱਲ੍ਹਦੇ ਨੇ, ਕੋਈ ਅਪੁਆਇੰਟਮੈਂਟ ਦੀ ਜ਼ਰੂਰਤ ਨਹੀਂ ਹੈ। ਫੋਨ 587-617-4496। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਇਹ ਹੈ ਨੌਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਦੇ ਉੱਪਰ। ਔਰ ਇੱਥੋਂ ਤੁਸੀਂ ਵਧੀਆ ਡੀਲ ਲੈਣੀ ਹੋਵੇ ਤਾਂ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ 403-903-6057। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ, ਫੋਨ 403-404-3500 ਹੈ। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਬਹੁਤ ਵੱਡੀਆਂ ਜਿਹੜੀਆਂ ਆਈਟਮਸ ਨਾਲ, ਜ਼ਿਆਦਾ ਆਈਟਮਸ ਨਾਲ, ਵਧੀਆ ਆਈਟਮਸ ਨਾਲ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਫੇ ਲੱਗਦਾ, 40 ਤੋਂ ਵੱਧ ਆਈਟਮਸ ਅਤੇ ਮਹਿਮਾਨ ਗੈਸਟ 40 ਤੱਕ ਬਹਿ ਸਕੇ ਖਾ ਸਕਦੇ ਨੇ। 24 ਘੰਟੇ ਖੁੱਲ੍ਹਦਾ ਜੀ ਮਦਰ ਇੰਡੀਆ ਰੈਸਟੋਰੈਂਟ, ਨੌਰਥ ਇੰਡੀਅਨ ਅਤੇ ਸਾਊਥ ਇੰਡੀਅਨ ਕੁਜ਼ੀਨ। ਫੋਨ 403-936-7777 4039367777 ਮਦਰ ਇੰਡੀਆ ਰੈਸਟੋਰੈਂਟ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਜਿੱਥੋਂ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਕਰਵਾ ਸਕਦੇ ਹੋ। ਫੋਨ 403-947-0060 4039470060 ਪਿਕਸਲ ਫੋਟੋ ਸਟੂਡੀਓ। ਆਓ ਜਰਾ ਅੱਗੇ ਚੱਲਦੇ ਹਾਂ ਜੀ ਖਬਰਾਂ ਵੱਲ ਅਤੇ ਇਸ ਦੇ ਵਿੱਚ ਜੋ ਅਸੀਂ ਕੱਲ੍ਹ ਅਸੀਂ ਖਬਰ ਆਪ ਜੀ ਨਾਲ ਸਾਂਝੀ ਕੀਤੀ ਸੀ ਕਿ ਮੋਂਟਰੀਅਲ ਦੇ ਵਿੱਚ ਜੋ ਗੋਲੀਬਾਰੀ ਦੀ ਘਟਨਾ ਸੋਮਵਾਰ ਨੂੰ ਹੋਈ ਜਿਸ ਵਿੱਚ ਇੱਕ ਪੁਲਿਸ ਅਫਸਰ ਦੀ ਅਤੇ ਇੱਕ ਆਮ ਨਾਗਰਿਕ ਦੀ ਮੌਤ ਹੋਈ ਅਤੇ ਉਸ ਸ਼ੂਟਰ ਦੀ ਜਾਨ ਵੀ ਗਈ, ਉਸ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਹੋਈ ਹੈ। ਉਹ 25 ਸਾਲਾਂ ਦਾ ਲੈਥਬ੍ਰਿਜ ਅਲਬਰਟਾ ਦਾ ਰਹਿਣ ਵਾਲਾ ਸੀ, ਸੈਟ ਸਕੋਟ ਹਾਰਟ ਹੈਟਫੀਲਡ ਉਹਦਾ ਨਾਮ ਜਿਹੜਾ ਹੈ ਦੱਸਿਆ ਗਿਆ ਹੈ ਕਿਊਬਿਕ ਦੇ ਵਿੱਚ, ਅਤੇ ਪੁਲਿਸ ਦੇ ਨਾਲ ਉਸਦਾ ਮੁਕਾਬਲਾ ਹੋਇਆ ਇੱਕ ਹੋਟਲ ਦੇ ਬਾਹਰ। ਸਸਪੈਕਟ ਜਿਹਦਾ ਕਿ ਕੈਮੋਫਲੋਜ ਪਾਇਆ ਹੋਇਆ ਸੀ ਮਿਲਟਰੀ ਵਾਲਾ ਉਹਨੇ, ਅਤੇ ਉਸਨੂੰ ਕਈ ਉਸਦੀਆਂ ਫੋਟੋ ਵੀ ਆਈਆਂ ਅਤੇ ਵੀਡੀਓਜ਼ ਵੀ ਆਈਆਂ ਜਿਹੜੀਆਂ ਸ਼ੂਟਿੰਗ ਦੀਆਂ। ਲੈਥਬ੍ਰਿਜ ਪੁਲਿਸ ਨੇ ਮੰਗਲਵਾਰ ਸਵੇਰੇ ਦੱਸਿਆ ਸੀ ਕਿ ਇੱਕ ਹਾਈ ਰਿਸਕ ਸਰਚ ਜਿਹੜੀ ਹੈ ਘਰ ਦੇ ਵਿੱਚ ਉਹ ਕਰ ਰਹੇ ਨੇ, ਅਤੇ ਪੁਲਿਸ ਨੇ ਕਿਹਾ ਸੀ ਕਿ ਅਤੇ ਆਲੇ ਦੁਆਲੇ ਦੇ ਘਰ ਵੀ ਕਈ ਖਾਲੀ ਕਰਵਾਏ ਗਏ ਜਿਸ ਵਿੱਚ ਆਮ ਲੋਕਾਂ ਨੂੰ ਕਿਹਾ ਗਿਆ ਸੀ ਕਿ ਏਰੀਏ ਨੂੰ ਤੁਸੀਂ ਅਵੋਇਡ ਕਰੋ ਕਿਉਂਕਿ ਇੱਥੇ ਕੋਈ ਵਿਅਕਤੀ ਹਥਿਆਰ ਵਰਤ ਸਕਦਾ ਹੈ। ਲੇਕਿਨ ਉਸ ਤੋਂ ਬਾਅਦ ਜੋ ਵੀ ਗੱਲ ਹੋਈ, ਜਿਸ ਤਰ੍ਹਾਂ ਵੀ ਹੋਈ, ਉਸ ਵਿੱਚ ਇੱਕ ਪੁਲਿਸ ਅਫਸਰ ਦੀ ਮੌਤ ਹੋਈ, ਇੱਕ ਸਿਵਲੀਅਨ ਦੀ ਅਤੇ ਇੱਕ ਸ਼ੂਟਰ ਵੀ ਮਾਰੇ ਗਿਆ। ਲੇਕਿਨ ਇਹ ਜਿਹੜਾ ਸ਼ੂਟਰ ਹੈ ਉਸ ਦੇ ਬਾਰੇ ਕੁਛ ਦਸਤਾਵੇਜ਼ ਵੀ ਸਾਹਮਣੇ ਆਏ ਨੇ, ਭਾਵੇਂ ਅਲਬਰਟਾ ਦਾ ਰਹਿਣ ਵਾਲਾ ਉੱਥੇ ਕਿਵੇਂ ਪਹੁੰਚਿਆ ਅਤੇ ਚਲੋ

ਬਾਅਦ ਵੀ ਸਾਰੀਆਂ ਗੱਲਾਂ ਹੋਣਗੀਆਂ। ਲੇਕਿਨ ਮੋਂਟਰੀਅਲ ਤੱਕ ਜੋ ਇਹ ਗੱਲ ਗਈ ਆ ਉਸ ਵਿੱਚ ਇਸ ਵਿਅਕਤੀ ਦੇ ਕੋਲੋਂ ਜਿਹੜਾ ਹੈ 104 ਪੇਜਾਂ ਦਾ ਮੈਨੀਫੈਸਟੋ ਬਰਾਮਦ ਹੋਇਆ। ਇਹ 25 ਸਾਲਾਂ ਦਾ ਸੈਟ ਸਕੋਟ ਹੈਟਫੀਲਡ ਜਿਹੜਾ ਲੈਥਬਰੇਜ ਦਾ ਸੀ, ਇਹਦੇ ਵਿੱਚ ਕਿ ਇਹਦੇ ਵਿੱਚ ਜੋ ਹੈ ਜੀ ਕਿ ਔਰਤਾਂ ਪ੍ਰਤੀ ਬਹੁਤ ਹੇਠ ਨਫ਼ਰਤ ਅਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ, ਅਤੇ ਕੁਛ ਐਕਸਪਰਟ ਜਿਹੜੇ ਨੇ ਉਹ ਇਸ ਨੂੰ ਜਾਂਚ ਘੋਖ ਰਹੇ ਨੇ। ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਦੀਆਂ ਵਾਰਨਿੰਗ ਵੀ ਰੀਸੈਂਟਲੀ ਆਈਆਂ, ਅਤੇ ਪਾਰਲੀਮੈਂਟੇਰੀਅਨਸ ਨੂੰ ਪੁਲਿਸ ਏਜੰਸੀਆਂ ਨੂੰ ਸਾਵਧਾਨ ਕੀਤਾ ਜਾ ਰਿਹਾ ਇਸ ਪ੍ਰਤੀ ਕਿ ਇੱਕ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਕਿ ਜਿਸ ਵਿੱਚ ਵਾਇਲੈਂਟ ਐਕਸਟ੍ਰੀਮਿਸਟ ਆਈਡੀਓਲੋਜੀ ਅਤੇ ਬਹੁਤ ਜ਼ਿਆਦਾ ਜਿਹੜੀ ਐਕਸਟ੍ਰੀਮ ਆਈਡੀਓਲੋਜੀ ਵਾਲੇ ਲੋਕ ਨੇ ਜੀ ਉਹ ਇਸ ਨੂੰ ਬਹੁਤ ਜ਼ਿਆਦਾ ਇਸ ਤੋਂ ਪ੍ਰਭਾਵਿਤ ਹੋ ਕੇ ਇਹੋ ਜਿਹਾ ਕੰਮ ਕਰ ਰਹੇ ਨੇ ਜਿਹਦੇ ਨਾਲ ਫਿਰ ਬਹੁਤ ਡੇਂਜਰਸ ਘਟਨਾਵਾਂ ਵੀ ਹੁੰਦੀਆਂ ਨੇ। ਸੋ ਇਹ ਕੀ ਹੈ, ਕਿਵੇਂ ਹੈ ਅਤੇ ਕੀ ਇਹਨਾਂ ਲੋਕਾਂ ਦੀ ਮਾਨਸਿਕਤਾ ਹੁੰਦੀ ਹੈ? ਸੋ ਸ਼ੂਟਿੰਗ ਜਿਹੜੀ ਹੈ, ਹਾਊਸ ਆਫ ਕਾਮਨਸ ਕਮੇਟੀ ਨੇ ਸਟੇਟਸ ਆਫ ਵਿਮਨ 'ਤੇ ਇੱਕ ਰਿਪੋਰਟ ਜਿਹੜੀ ਐਂਟੀ ਫੈਮਿਨਿਸਟ ਆਈਡੀਓਲੋਜੀ 'ਤੇ ਰਿਲੀਜ਼ ਕੀਤੀ ਸੀ, ਅਤੇ ਇਹਦੇ ਵਿੱਚ ਐਮ ਪੀਜ਼ ਨੇ ਵਾਰਨਿੰਗ ਦਿੱਤੀ ਸੀ ਕਿ ਯੰਗ ਲੋਕਾਂ ਦੇ ਵਿੱਚ, ਲੜਕਿਆਂ ਦੇ ਵਿੱਚ ਔਰਤਾਂ ਦੇ ਖਿਲਾਫ ਕੁਛ ਇਹੋ ਜਿਹੇ ਭੜਕਾਹਟ ਵਾਲੀਆਂ ਚੀਜ਼ਾਂ ਜਿਹੜੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਜਿਸ ਨਾਲ ਕੰਮ ਖਰਾਬ ਵੀ ਹੋ ਸਕਦਾ ਹੈ। ਸੋ ਕੀ ਇਹ ਉਸੇ ਦਾ ਨਤੀਜਾ ਹੈ? ਕੀ ਇਹ ਉਸ ਤੋਂ ਪ੍ਰਭਾਵਿਤ ਹੋ ਕੇ ਕੁਛ ਅਜਿਹਾ ਕੀਤਾ ਗਿਆ? ਖੈਰ, ਇਹ ਹੁਣ ਬਾਅਦ ਦੀਆਂ ਗੱਲਾਂ ਨੇ, ਜਾਂਚ ਦਾ ਵਿਸ਼ਾ ਹੈ ਜੀ। ਅਸੀਂ ਪੰਜਾਬ ਤੋਂ ਆਏ ਹਾਂ ਅਤੇ ਜਿਸ ਖਿੱਤੇ 'ਚੋਂ ਆਏ ਹਾਂ ਉੱਥੇ ਅਫੀਮ ਜਿਹੜੀ ਹੈ ਜੀ, ਓਪੀਅਮ ਹੈ, ਉਸ ਦੇ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਕਾਫੀ ਪਸਾਰਾ ਹੈ ਇਸ ਦਾ। ਅਤੇ ਇੱਧਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ CBSA ਨੇ ਬਹੁਤ ਵੱਡੀ ਇੱਕ ਖੇਪ ਡੈਲਟਾ ਬ੍ਰਿਟਿਸ਼ ਕੋਲੰਬੀਆ ਦੇ ਸਾਵੀਨ ਕੰਟੇਨਰ ਐਗਜ਼ਾਮੀਨੇਸ਼ਨ ਫੈਸਿਲਿਟੀ ਦੇ ਵਿੱਚ ਇੱਕ ਸਮੁੰਦਰੀ ਜਹਾਜ਼ ਦੇ ਵਿੱਚ ਆਏ ਕੰਟੇਨਰ ਵਿੱਚੋਂ ਬਰਾਮਦ ਕੀਤੀ ਹੈ। ਕਮਰਸ਼ਲ ਪੇਪਰ ਰੋਲ ਜਿਹੜੇ ਹੁੰਦੇ ਨੇ ਜੀ, ਵੱਡੇ ਵੱਡੇ ਪੇਪਰ ਦੇ ਰੋਲ ਕਿਤੋਂ ਆਏ ਸੀ, ਉਹਨਾਂ ਦੇ ਨਾਲ ਲਪੇਟੀ ਹੋਈ, ਉਹਨਾਂ ਦੇ ਵਿੱਚ ਲਪੇਟੀ ਹੋਈ 5 ਕੁਇੰਟਲ ਤੋਂ ਵੱਧ, 500 ਕਿਲੋ ਤੋਂ ਵੱਧ ਇਹ ਜਿਹੜੀ ਅਫੀਮ ਹੈ ਜੀ, ਓਪੀਅਮ ਜਿਹੜੀ ਹੈ, ਬਰਾਮਦ ਹੋਈ ਹੈ। ਅਤੇ ਇਹ ਕੰਟੇਨਰ ਨੂੰ ਰੈਫਰ ਕੀਤਾ ਗਿਆ ਸੀ CBSA ਦੇ ਬਾਰਡਰ ਸਰਵਿਸਿਜ਼ ਆਫਿਸਰ ਵੱਲੋਂ। ਅਤੇ ਘਟਨਾ ਤੁਸੀਂ ਦੇਖ ਲਓ 14 ਜਨਵਰੀ 2026 ਦੀ ਹੈ। ਅਤੇ ਹੁਣ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵੀ ਸਾਰੀ ਜਾਂਚ ਕੀਤੀ ਗਈ, ਅਤੇ ਜਦੋਂ ਇਹ ਕੰਟੇਨਰ ਐਗਜ਼ਾਮੀਨੇਸ਼ਨ ਫੈਸਿਲਿਟੀ ਦੇ ਵਿੱਚ ਆਇਆ ਤਾਂ ਡਿਟੈਕਟਰ ਡੌਗ ਟੀਮ ਜਿਹੜੀ ਹੈ ਉਸਨੇ ਪੋਜ਼ਿਟਿਵ ਇੰਡੀਕੇਸ਼ਨ ਦਿੱਤੇ ਕਿ ਇਸ ਵਿੱਚ ਕੁਛ ਹੈ। ਫਿਰ ਐਕਸਰੇ ਵਗੈਰਾ ਕੀਤੇ ਗਏ ਅਤੇ ਜਦੋਂ ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤਾਂ 20 ਇੰਡਸਟਰੀ ਸਾਈਜ਼ ਪੇਪਰ ਦੇ ਰੋਲ, ਵੱਡੇ ਵੱਡੇ ਰੋਲ, ਇਹ ਨਹੀਂ ਕਿ ਰੋਲ ਜਿਹੜੇ ਅਸੀਂ ਘਰਾਂ 'ਚ ਵਰਤਦੇ ਹਾਂ, ਵੱਡੇ ਰੋਲ ਜਿਹਨਾਂ 'ਚ ਉਹ ਪੇਪਰ ਬਣਦਾ ਜਾਂ ਕੁਛ ਹੁੰਦਾ, ਉਹ ਰੋਲ ਦੇਖੇ ਅਤੇ ਉਹਦੇ ਵਿੱਚ ਰੋਲਾਂ ਦੇ ਵਿੱਚ 20 ਰੋਲ ਸੀ, 9 ਦੇ ਵਿੱਚ ਕਹਿੰਦੇ ਕੁਛ ਗੜਬੜ ਲੱਗੀ। ਅਤੇ ਫਿਰ ਦੇਖਿਆ ਕਿ 10 ਪੇਪਰ ਰੋਲਾਂ ਦੇ ਵਿੱਚ ਡੂੰਘੀ ਜਾ ਕੇ ਅੰਦਰ ਜਾ ਕੇ 520 ਕਿਲੋ ਅਫੀਮ ਜਿਹੜੀ ਹੈ ਉਹ ਲੁਕੋਈ ਹੋਈ ਸੀ। ਸੋ ਇਹਦੇ ਬਾਰੇ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਇਹ ਕਿਹਦੀ ਸੀ, ਕੌਣ ਫੜਿਆ ਗਿਆ ਜਾਂ ਨਹੀਂ ਗਿਆ, ਇਸ ਨੂੰ ਕਲੇਮ ਕੌਣ ਕਰ ਰਿਹਾ ਸੀ ਅਤੇ ਇਹ ਆਈ ਕਿੱਥੋਂ ਸੀ। ਸੋ ਇਹਦੇ ਵਿੱਚ ਐਗਜੀਕਿਊਸ਼ਨ ਫਿਰ ਵਾਰੰਟ ਜਿਹੜੇ ਸੀ ਉਹ ਬਾਅਦ ਵਿੱਚ ਭਾਵੇਂ ਜਾਰੀ ਕੀਤੇ ਗਏ ਨੇ ਜਾਂ ਪੁਲਿਸ ਇਹਦੇ ਬਾਰੇ ਬਹੁਤਾ ਕੁਛ ਦੱਸ ਨਹੀਂ ਰਹੀ। ਜੇ ਅਸੀਂ ਗੱਲ ਕਰੀਏ ਤਾਂ 2025 ਦਾ ਜਿਹੜਾ ਵਰ੍ਹਾ ਲੰਘ ਕੇ ਗਿਆ ਅਤੇ ਇਸ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ CBSA ਅਫਸਰਾਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਜਾਂ ਉਹਨਾਂ ਦੇ ਕੋਈ ਇਲੀਗਲ ਜਿਹੜੇ ਨਸ਼ੇ ਨੇ ਉਹਨਾਂ ਦੀ ਬਰਾਮਦਗੀ ਕੀਤੀ ਹੈ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਫੜੀਆਂ ਨੇ। ਅਤੇ ਡਿਟੈਕਟਿਵ ਡੌਗ ਸਰਵਿਸਿਜ਼ ਟੀਮ ਨੇ 29,000 ਜਗ੍ਹਾ 'ਤੇ ਤਲਾਸ਼ੀਆਂ ਜਿਹੜੀਆਂ ਨੇ ਅਤੇ 34,800 ਸੀਜ਼ਰ ਜਿਹੜੇ ਨੇ ਡਰੱਗ ਅਤੇ ਫਾਇਰ ਆਰਮ ਅਤੇ ਕਰੰਸੀ ਦੇ ਜਿਹੜੇ ਨੇ ਉਹ ਹੋਏ ਨੇ। ਸੋ ਇਸ ਖਬਰ ਬਾਰੇ ਅਜੇ ਇੰਨਾ ਹੀ ਦੱਸਿਆ ਗਿਆ। ਲੇਕਿਨ ਜੇ ਅਸੀਂ ਗੱਲ ਕਰੀਏ ਤਾਂ

ਸਰ ਜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੁਛ ਹੈਗੇ ਨੇ ਜੀ ਸੱਜਣ ਉਹਨਾਂ ਨੂੰ ਜਿਹੜਾ ਹੈ ਡਿਪੋਰਟੇਸ਼ਨ ਦਾ ਸਾਹਮਣਾ ਹੈ ਔਰ ਇਹ ਡਿਪੋਰਟੇਸ਼ਨ ਦਾ ਸਾਹਮਣਾ ਉਹਨਾਂ ਦੇ ਕੋਲੋਂ ਵੀ ਜਿਹੜਾ ਹੈ ਕੁਛ ਇਸ ਤਰ੍ਹਾਂ ਹਥਿਆਰ ਅਤੇ ਕੈਸ਼ ਜਿਹੜੇ ਬਰਾਮਦ ਹੋਏ ਨੇ ਅਤੇ ਡਰੱਗਸ ਵੀ ਬਰਾਮਦ ਹੋਏ ਨੇ ਅਤੇ ਇਸ ਬਾਰੇ ਖਬਰਾਂ ਵੀ ਜਿਹੜੀਆਂ ਆਈਆਂ ਕਿ ਡਰੱਗ ਬਸਟ ਹੈ ਸਰੀ ਦੇ ਵਿੱਚ ਇੱਕ ਫੋਰਨ ਨੈਸ਼ਨਲ ਜਿਹੜਾ ਹੈ ਉਸ ਨੂੰ ਹੁਣ ਡਿਪੋਰਟ ਕੀਤਾ ਜਾ ਸਕਦਾ ਹੈ ਕਿਉਂਕਿ ਉਹਦੇ ਕੋਲੋਂ $9 ਲੱਖ ਕੀਮਤ ਦੀਆਂ ਗੈਰ ਕਾਨੂੰਨੀ ਜਿਹੜੇ ਨਸ਼ਿਆਂ ਦੀਆਂ ਅਤੇ ਜਿਹਦੇ ਵਿੱਚ ਹਥਿਆਰ ਕੋਕੇਨ ਫੈਂਟਾਨਾਈਲ ਹੈਰੋਇਨ ਅਫੀਮ ਸਭ ਕੁਛ ਬਰਾਮਦ ਹੋਇਆ 3 ਲੋਕਾਂ ਨੂੰ ਫੜਿਆ ਗਿਆ ਅਤੇ 4 ਮਹੀਨੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਸਰੀ ਪੁਲਿਸ ਨੇ ਇੱਕ ਕਾਰਵਾਈ ਕੀਤੀ ਅਤੇ ਇਹਨਾਂ ਨੂੰ ਫੜਨ ਲਈ ਪ੍ਰੋਜੈਕਟ ਫੈਂਟਮ ਚਲਾਇਆ ਗਿਆ ਫਰਵਰੀ ਦੇ ਵਿੱਚ ਅਤੇ ਫੈਂਟਾਨਾਈਲ ਟ੍ਰੈਫਿਕਿੰਗ ਦੇ ਨਾਲ ਇਹ ਲੋਕ ਜੁੜੇ ਹੋਏ ਦੱਸੇ ਗਏ 21 ਨੂੰ ਇੱਕ ਘਰ 'ਤੇ ਛਾਪਾ ਮਾਰ ਕੇ ਉੱਥੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਅਤੇ ਨਾਲ ਹੋਰ ਲੋਅਰ ਮੇਨਲੈਂਡ ਅਤੇ ਡਿਸਟ੍ਰਿਕਟ ਐਮਰਜੈਂਸੀ ਰਿਸਪੋਂਸ ਟੀਮ ਨੇ 3 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਦੱਸਿਆ ਗਿਆ ਕਿ ਉਹ 3 ਜਿਹੜੇ ਨੇ ਜੀ ਉਹ ਫੋਰਨ ਨੈਸ਼ਨਲ ਨੇ ਅਤੇ ਇਹਦੇ ਵਿੱਚ 15 ਕਿਲੋ ਫੀਮ 1.5 ਕਿਲੋ ਕੈਨਬੀਜ 559 ਕਿਲੋ ਕੋਕੇਨ 468 ਗ੍ਰਾਮ ਫੈਂਟਾਨਾਈਲ 148 ਗ੍ਰਾਮ ਮੈਥਮਫੈਟਾਮਾਈਨ 35 ਗ੍ਰਾਮ ਹੈਰੋਇਨ ਇਹ ਇਹਨਾਂ ਕੋਲੋਂ ਬਰਾਮਦ ਹੋਇਆ ਅਤੇ ਇਹਨਾਂ ਦੀ ਕੀਮਤ 8,91,000 ਜਿਹੜੀ ਆ ਉਹ ਮਿੱਥੀ ਗਈ 24 ਸਾਲਾਂ ਦਾ ਗੁਰਜੋਤ ਸਿੰਘ ਉਸਨੂੰ June 19 ਨੂੰ ਚਾਰਜ ਕੀਤਾ ਗਿਆ 5 ਕਾਊਂਟ ਜਿਹੜੇ ਸੀ ਉਸ 'ਤੇ ਲਾਏ ਗਏ ਇਹਨਾਂ ਨਸ਼ਿਆਂ 'ਤੇ ਕਸਟਡੀ ਦੇ ਵਿੱਚ ਅਤੇ June 29 ਨੂੰ ਉਸਦੀ 26 ਨੂੰ ਦੁਬਾਰਾ ਪੇਸ਼ੀ ਹੋਵੇਗੀ ਜਿਹੜੇ ਨਾਲ ਫੜੇ ਗਏ ਸੀ ਉਹਨਾਂ ਨੂੰ ਕੋਈ ਚਾਰਜ ਨਹੀਂ ਕੀਤਾ ਗਿਆ ਅਤੇ ਇਹ 24 ਸਾਲਾਂ ਦਾ ਜਿਹੜਾ ਗੁਰਜੋਤ ਸਿੰਘ ਹੈ ਜੀ ਇਸ ਨੂੰ ਡਿਪੋਰਟ ਕੀਤੇ ਜਾਣ ਦੀ ਵੀ ਸੰਭਾਵਨਾ ਹੈ ਕਿ ਸ਼ਾਇਦ ਉਹ ਕੱਚਾ ਹੀ ਹੋਵੇਗਾ ਜੀ ਆਮ ਤੌਰ 'ਤੇ ਬੈਂਕਾਂ ਨੂੰ ਕੋਈ ਸ਼ਿਕਾਇਤ ਦਰਜ ਕਰਵਾਈਏ ਤਾਂ ਕਈ ਵਾਰੀ ਸਮਾਂ ਬਹੁਤ ਲਾ ਦਿੰਦੇ ਨੇ ਇਕੱਲੀਆਂ ਬੈਂਕਾਂ ਨੇ ਹੋਰ ਵੀ ਹੈਗੇ ਨੇ ਅਤੇ ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕੋਈ ਸਮਾਂ ਸੀਮਾ ਤੈਅ ਕੀਤੇ ਜਾਣ ਦੀ ਲੋੜ ਹੈ ਅਤੇ ਇਸ ਵਾਸਤੇ ਦ ਫਾਈਨੈਂਸ਼ੀਅਲ ਕੰਜ਼ਿਊਮਰ ਏਜੰਸੀ ਆਫ ਕੈਨੇਡਾ ਜੋ ਕਿ ਦੋ ਵਾਚਡੌਗ ਹੈ ਬੇਸਿਕਲੀ ਉਹਨਾਂ ਨੇ ਬੈਂਕਾਂ ਨੂੰ ਹਦਾਇਤ ਕੀਤੀ ਹੈ ਕਿ ਕੋਈ ਵੀ ਕੰਪਲੇਂਟ ਹੁੰਦੀ ਹੈ ਕੰਜ਼ਿਊਮਰ ਕੰਪਲੇਂਟ ਤਾਂ 56 ਦਿਨਾਂ ਦੇ ਅੰਦਰ ਅੰਦਰ ਉਸਦਾ ਨਿਪਟਾਰਾ ਕੀਤਾ ਜਾਵੇ ਅਤੇ ਇਹ ਵੀ ਕਿ 56 ਦਿਨਾਂ ਦੇ ਪੀਰੀਅਡ ਨੂੰ ਪੌਜ਼ ਨਹੀਂ ਕਰਨਾ ਭਾਵ ਇਸ ਨੂੰ ਪੌਜ਼ ਕਰਕੇ ਇਸ ਨੂੰ ਹੋਰ ਲਮਕਾਉਣਾ ਨਹੀਂ ਹੈ ਸੋ FCAC ਜਿਹੜੀ ਫਾਈਨੈਂਸ਼ੀਅਲ ਕੰਜ਼ਿਊਮਰ ਏਜੰਸੀ ਆਫ ਕੈਨੇਡਾ ਹੈ ਉਹਨਾਂ ਨੇ ਬੈਂਕਾਂ ਨੂੰ ਕਿਹਾ ਕਿ ਉਹਨਾਂ ਨੂੰ ਜਿਹੜਾ ਫਾਈਨਲ ਰਿਸਪੋਂਸ ਹੈ ਕੰਜ਼ਿਊਮਰ ਦੀ ਕੰਪਲੇਂਟ ਦਾ ਉਹਦਾ ਜਵਾਬ ਇੰਨੇ ਸਮੇਂ ਦੇ ਵਿੱਚ ਦੇਣਾ ਪਵੇਗਾ 56 ਦਿਨਾਂ ਦੇ ਵਿੱਚ ਜੋ ਕਿ 8 ਹਫ਼ਤੇ ਬਣਦੇ ਨੇ ਇਹ ਗਾਈਡਲਾਈਨਸ ਜਿਹੜੀਆਂ ਨੇ ਇਹਨਾਂ ਵਿੱਚ ਬੈਂਕਾਂ ਨੂੰ ਜਿਹੜਾ ਪੋਲਿਸੀ ਬਣਾਉਣੀ ਪਵੇਗੀ ਕਿ ਕਿਵੇਂ ਉਹ ਬੈਂਕ ਐਕਟ ਦੇ ਤਹਿਤ ਜਿਹੜਾ ਹੈ ਉਹ ਜਵਾਬ ਦੇ ਨੇ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਕੋਈ ਹੈਗੀਆਂ ਨੇ ਕੰਜ਼ਿਊਮਰ ਦੀਆਂ ਚਾਹੇ ਜਾਇਜ਼ ਨਜਾਇਜ਼ ਨੇ ਪੋਜ਼ੀਟਿਵ ਨੈਗੇਟਿਵ ਜੋ ਫੈਸਲਾ ਦੇਣਾ ਉਹ ਅਗਲੀ ਗੱਲ ਹੈ ਪਰ ਬੈਂਕਾਂ ਉਦੋਂ ਤੱਕ ਇਸ ਚੀਜ਼ ਦਾ ਨਿਪਟਾਰਾ ਕਰ ਆਪ ਜੀ ਨੂੰ ਪਤਾ ਹੋਵੇਗਾ ਕਿ ਮਾਰਚ ਮਹੀਨੇ ਦੇ ਵਿੱਚ ਕੈਲਗਰੀ ਦੇ ਵਿੱਚ ਇੱਕ ਬਹੁਤ ਮਹਿੰਗੀਆਂ ਗੱਡੀਆਂ ਦੀ ਡੀਲਰਸ਼ਿਪ 'ਤੇ ਅੱਗ ਲੱਗ ਗਈ ਸੀ ਅਤੇ March 16 ਨੂੰ ਇਹ ਘਟਨਾ ਵਾਪਰੀ ਤਕਰੀਬਨ 4:45 ਅੰਮ੍ਰਿਤ ਵੇਲੇ ਇਹ ਸਾਊਥ ਵੈਸਟ ਦੇ ਵਿੱਚ ਇਹ ਭਾਣਾ ਵਾਪਰਿਆ ਅਤੇ ਕੈਲਗਰੀ ਪੁਲਿਸ ਨੇ ਦੱਸਿਆ ਕਿ ਹੁਣ 3 ਲੋਕਾਂ ਨੂੰ ਚਾਰਜ ਕੀਤਾ ਗਿਆ ਆਰਸਨ ਦੇ ਵਿੱਚ ਜਾਣ ਬੁੱਝ ਕੇ ਲਾਈ ਗਈ ਅੱਗ ਦੇ ਵਿੱਚ ਇਸ ਅੱਗ ਦੇ ਨਾਲ ਬਿਲਡਿੰਗ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਅਤੇ 25 ਜਿਹੜੀਆਂ ਹਾਈ ਐਂਡ ਗੱਡੀਆਂ ਸੀ ਅੰਦਰ ਬਹੁਤ ਮਹਿੰਗੀਆਂ ਗੱਡੀਆਂ ਉਹਨਾਂ ਦਾ ਨੁਕਸਾਨ ਹੋਇਆ ਅਤੇ ਕੁੱਲ ਨੁਕਸਾਨ ਜਿਹੜਾ ਹੈ ਉਹ $10 ਮਿਲੀਅਨ ਮਿੱਥੇ ਗਿਆ ਇਨਵੈਸਟੀਗੇਟਰ ਜਿਹੜੇ ਜਾਂਚ ਕਰਤਾ ਸੀ ਉਹਨਾਂ ਨੇ ਇਹ ਜਾਂਚ ਤੋਂ ਬਾਅਦ ਇਹ ਪਾਇਆ ਕਿ ਅੱਗ ਆਪਣੇ ਆਪ ਨਹੀਂ ਲੱਗੀ ਇਹ ਲਾਈ ਗਈ ਸੀ ਕਈ ਸ਼ੱਕੀ ਜਿਹੜੇ ਸੀ ਉਹਨਾਂ ਦੀ ਪਛਾਣ ਕੀਤੀ ਗਈ ਅਤੇ ਪੁਲਿਸ ਨੇ ਕਿਹਾ ਕਿ ਕੋਈ ਐਵੀਡੈਂਸ ਨਹੀਂ ਹੈ ਕਿ ਬਿਜ਼ਨਸ ਓਨਰ ਜਿਹੜਾ ਉਹ ਇਹਨਾਂ ਸਸਪੈਕਟ ਦੇ ਇਹਨਾਂ ਸ਼ੱਕੀਆਂ ਦੇ ਨਾਲ ਜੁੜਿਆ ਹੋਇਆ ਸੀ ਸੋ ਮੰਗਲਵਾਰ ਅੱਜ ਕੈਲਗਰੀ ਪੁਲਿਸ ਨੇ ਦੱਸਿਆ ਕਿ 45 ਸਾਲਾਂ ਦਾ ਕੈਸ ਕੌਸੂਆ 34 ਸਾਲਾਂ ਦਾ ਲੋਗਨ ਡਰੇਕ ਅਤੇ 31 ਸਾਲਾਂ ਦਾ ਚੇਸ ਕ੍ਰਾਈਸ ਇਹ ਜਿਹੜੇ ਨੇ ਜੀ ਇਹਨਾਂ ਨੂੰ ਚਾਰਜ ਕੀਤਾ ਗਿਆ ਅਤੇ ਪੁਲਿਸ ਹੋਰ ਇਨਫੋਰਮੇਸ਼ਨ ਵੀ ਮੰਗ ਰਹੀ ਹੈ ਇਸ ਇਹ ਜੋ ਡੀਲਰਸ਼ਿਪ 'ਤੇ ਜੋ ਇਹ ਅੱਗ ਲੱਗੀ ਸੀ ਇਸ ਦੇ ਬਾਰੇ

ਪਹਿਲਾਂ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਇਹ ਆਪਣੇ ਆਪ ਲੱਗੀ ਜਾਪਦੀ ਨਹੀਂ ਹੈ ਅਤੇ ਕਿਸੇ ਨੇ ਇਸ ਵਿੱਚ ਕੁਛ ਸ਼ਰਾਰਤ ਜਿਹੜੀ ਹੈ ਉਹ ਕੀਤੀ ਹੈ। ਕੈਲਗਰੀ ਟਰਾਂਜ਼ਿਟ ਵੱਲੋਂ ਸੀ ਟ੍ਰੇਨਾਂ ਦੇ ਨਵੇਂ ਸੈੱਟ ਜਿਹੜੇ ਨੇ ਕੁਛ ਲਾਂਚ ਕੀਤੇ ਜਾ ਰਹੇ ਨੇ। ਟਰਾਂਜ਼ਿਟ ਏਜੰਸੀ ਨੇ C10 ਲਾਈਟ ਟ੍ਰੇਲ ਵਹੀਕਲ ਜਿਹੜੇ ਨੇ LRV ਉਹਨਾਂ ਨੂੰ ਹਰੀ ਝੰਡੀ ਦਿੱਤੀ ਵਿਕਟੋਰੀਆ ਪਾਰਕ ਸਟੈਂਪਿਡ ਸਟੇਸ਼ਨ 'ਤੇ ਅਤੇ 6 ਸਾਲਾਂ ਦੇ ਵਿੱਚ ਪਹਿਲਾ ਵਾਧਾ ਇਸ ਸਰਵਿਸ ਦੇ ਵਿੱਚ। ਨਵੀਂ ਟ੍ਰੇਨ ਜਿਹੜੀ ਹੈ ਇਸ ਵਿੱਚ ਹੀਟਡ ਫਲੋਰ ਨੇ, ਡਿਜੀਟਲ ਡਿਸਪਲੇ ਹੈ, ਏਅਰ ਕੰਡੀਸ਼ਨਿੰਗ ਹੈ, ਐਕਸੈਸਿਬਿਲਟੀ ਵਧੀਆ ਹੈ, ਰਿਲਾਇਬਲ ਹੈ, ਚੀਪਰ ਟੂ ਮੇਨਟੇਨ ਭਾਵ ਇਹਨਾਂ ਦਾ ਰੱਖ ਰਖਾਓ ਵੀ ਸਸਤਾ ਹੈ, ਅਤੇ ਮਾਡਰਨਾਈਜ਼ ਕਰਨਾ ਪਬਲਿਕ ਟ੍ਰਾਂਜ਼ਿਟ ਨੂੰ ਜਿਹੜਾ ਕੈਲਗਰੀ ਦੇ ਵਿੱਚ ਉਹਦੇ ਲਈ ਬਹੁਤ ਵੱਡਾ ਕਦਮ ਹੈ। ਇਹ ਨਵੀਂ LRV ਜਿਹੜੀ ਹੈ ਜੀ ਲਾਈਟ ਟ੍ਰੇਲ ਵਹੀਕਲ ਹੈ ਜਿਹੜਾ ਹੈ ਇਹ 12 ਲੰਬੇ ਸਮੇਂ ਤੋਂ ਚੱਲ ਰਹੀਆਂ U2 ਕਾਰਜ਼ ਹੈਗੀਆਂ ਨੇ ਜੋ ਕਿ ਆਪਣੀ ਐਂਡ ਆਫ ਸਰਵਿਸ ਲਾਈਫ ਭਾਵ ਕਿ ਜਿੰਨਾ ਸਮਾਂ ਉਹਨਾਂ ਨੂੰ ਚੱਲਦੀ ਉਹਨੂੰ ਹੋ ਗਿਆ ਇੰਨੀ ਉਹਨਾਂ ਦੀ ਉਹ ਮਿਆਦ ਵੀ ਪੁੱਗ ਚੁੱਕੀ ਹੈ ਅਤੇ ਉਹਨਾਂ ਦੀ ਥਾਂ ਲੈਣਗੇ। ਕੈਲਗਰੀ ਟ੍ਰਾਂਜ਼ਿਟ ਡਾਇਰੈਕਟਰ ਸ਼ੈਰਨ ਫਲੈਮਿੰਗ ਨੇ ਕਿਹਾ ਕਿ 3 ਅਪਗ੍ਰੇਡਡ ਟ੍ਰੇਨ ਜਿਹੜੀਆਂ ਨੇ ਉਹ ਇੱਕਦਮ ਸ਼ਾਮਲ ਹੋ ਜਾਣਗੀਆਂ ਅਤੇ ਬਾਕੀ 69 ਹੋਰ ਨੇ ਉਹ ਜਲਦੀ ਹੀ ਨੈੱਟਵਰਕ ਦੇ ਵਿੱਚ ਉਹਨਾਂ ਨੂੰ ਅਸੀਂ ਜੋੜ ਲਵਾਂਗੇ ਅਤੇ ਉਹਨਾਂ ਬਾਰੇ ਉਹ ਪਹਿਲਾਂ ਜੁੜੀਆਂ ਹੋਈਆਂ ਨੇ ਜੀ ਆਲਰੇਡੀ ਓਪਰੇਟਿੰਗ ਆਨ ਦਾ ਨੈੱਟਵਰਕ। ਸੋ ਮਾਫ਼ੀ ਚਾਹੁੰਦਾ ਉਹ ਪਹਿਲਾਂ ਜੁੜੀਆਂ ਹੋਈਆਂ ਨੇ ਜੀ। ਸੋ ਅਗਲੇ 2-2.5 ਸਾਲਾਂ ਦੇ ਵਿੱਚ ਕੈਲਗਰੀ ਟ੍ਰਾਂਜ਼ਿਟ ਵਾਲੇ 37 ਹੋਰ ਜਿਹੜੇ ਇਸ ਤਰ੍ਹਾਂ ਦੇ C10 ਵਹੀਕਲ ਜਿਹੜੇ ਨੇ ਉਹਨਾਂ ਨੂੰ ਜੋੜ ਰਹੇ ਨੇ। ਇਹ ਉਹਨਾਂ ਦਾ ਪਲੈਨ ਹੈ ਅਤੇ ਇਹ ਲੇਟੈਸਟ ਹੋਣਗੇ ਜੀ ਜੋ ਇਕਿਪਮੈਂਟ ਦੇ ਨਾਲ ਹੁਣ ਤੁਸੀਂ ਟਰੈਵਲ ਕਰਿਆ ਕਰੋਗੇ। ਕੈਲਗਰੀ ਦੇ ਵਿੱਚ ਪੁਲਿਸ ਵੱਲੋਂ ਇੱਕ 10 ਸਾਲਾਂ ਦੇ ਮੁੰਡੇ ਦੀ ਭਾਲ ਹੈ। ਸ਼ੱਕ ਹੈ ਕਿ ਉਸਨੇ ਨੌਰਥ ਈਸਟ ਕੈਲਗਰੀ ਦੇ ਵਿੱਚ ਇੱਕ ਕੁਛ ਹਫ਼ਤਿਆਂ ਦੇ ਬੇਬੀ ਅਤੇ 9 ਹਫ਼ਤਿਆਂ ਦਾ ਬੇਬੀ ਕਹਿ ਲਓ ਕਿ 2 ਮਹੀਨਿਆਂ ਦਾ ਉਸ ਦੇ ਉੱਪਰ ਹਮਲਾ ਬੋਲਿਆ। ਇਹ ਕਿਹਾ ਗਿਆ ਕਿ ਇੱਕ ਲੜਕਾ ਪਿੱਛੋਂ ਦੀ ਆਇਆ ਅਤੇ ਸਕੂਟਰ 'ਤੇ ਅਤੇ ਸਲੀਪਿੰਗ ਬੇਬੀ ਨੂੰ ਜਿਹੜਾ ਹੈ ਉਹ ਮਾਰਿਆ, ਜਿਹੜਾ ਉਸ ਵਿੱਚ ਪੇਟ ਦੇ ਵਿੱਚ ਮਾਰਿਆ ਅਤੇ ਫਿਰ ਉੱਥੋਂ ਨਿਕਲ ਗਿਆ। ਇੱਕ ਗੋਰਾ ਜੋ 10 ਸਾਲਾਂ ਦਾ ਲੜਕਾ ਹੈ ਉਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇੱਕ ਵਾਈਟ ਟੀ ਸ਼ਰਟ ਜਿਹੜੀ ਉਸ ਵੇਲੇ ਉਸਨੇ ਪਾਈ ਹੋਈ ਸੀ ਅਤੇ ਇਹ ਜਿਹੜਾ ਬੇਬੀ ਜਿਸ 'ਤੇ ਹਮਲਾ ਬੋਲਿਆ ਗਿਆ ਉਸ ਦੀ ਸਟਮਿਕ ਦੀ ਫੋਟੋ ਜਿਹੜੀ ਹੈ ਇਨਵੈਸਟੀਗੇਟਰਾਂ ਦੇ ਸਾਹਮਣੇ ਇਹ ਜਾਰੀ ਕੀਤੀ ਗਈ ਅਤੇ ਬੜੀ ਹੀ ਆਪਣੇ ਆਪ ਦੇ ਵਿੱਚ ਬੜੀ ਅਜੀਬੋ ਗਰੀਬ ਹੈ ਘਟਨਾ ਹੈ ਜਿਹੜੀ। ਕੈਲਗਰੀ ਪੁਲਿਸ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਜਿਹੜੀ ਹੈ ਕਰ ਰਹੇ ਹਾਂ ਅਤੇ ਸਾਡੀ ਹੈਲਪ ਕੀਤੀ ਜਾਵੇ, ਕੋਈ ਅਗਰ ਕਿਸੇ ਨੂੰ ਪਛਾਣ ਹੈ ਅਤੇ ਸਾਨੂੰ ਕੁਛ ਇਸ ਘਟਨਾ ਦੇ ਬਾਰੇ ਪਤਾ ਤਾਂ ਅਸੀਂ। ਨੌਰਥ ਈਸਟ ਕੈਲਗਰੀ ਦੇ ਵਿੱਚ ਇਹ ਘਟਨਾ ਜਿਹੜੀ ਹੈ ਵਾਪਰੀ ਹੈ ਜੀ। ਰੇਡੀਓ ਸਰਸੰਗਮ 94.7 FM 'ਤੇ ਜੀ ਅਸੀਂ ਅੱਜ ਦੇ ਪ੍ਰੋਗਰਾਮ ਦੀ ਕਰਦੇ ਹਾਂ ਸਮਾਪਤੀ ਔਰ ਇਸ ਤੋਂ ਬਾਅਦ ਸਵਲੀਨ ਕੌਰ ਜੱਸੜ 5-6 ਵਜੇ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਰਸ਼ਾ ਪ੍ਰਵਿਧ ਜਲਾਲ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਮੁਲਾਕਾਤ ਕੀਤੀ ਜਾਵੇਗੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਹੋਈਆਂ ਭੁੱਲ ਚੁੱਕਾਂ ਲਿਖਵਾਂ ਜੀ, ਸਤਿ ਸ਼੍ਰੀ ਅਕਾਲ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ

0: ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਇਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਆਰਈਐਸਪੀ ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਜੀ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 5:09 ਦਾ ਸਮਾਂ ਹੋ ਗਿਆ। 6 ਵਜੇ ਤੱਕ ਇਸ ਪ੍ਰੋਗਰਾਮ ਦੇ ਵਿਚ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। ਅੱਜ ਦਾ ਇਹ ਪ੍ਰੋਗਰਾਮ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਕੈਲਗਰੀ ਦੇ ਵਿਚ ਇਕ ਅਪਕਮਿੰਗ ਈਵੈਂਟ ਦੀ ਜਾਣਕਾਰੀ ਅਸੀਂ ਤੁਹਾਨੂੰ ਦੇਣੀ ਹੈ। ਇਹ ਈਵੈਂਟ ਕੋਈ ਛੋਟਾ ਮੋਟਾ ਨਹੀਂ ਹੈ, ਥੋੜੀ ਜਿਹੀ ਤੁਹਾਡੀ ਉਤਸੁਕਤਾ ਨੂੰ ਅਸੀਂ ਬਣਾ ਕੇ ਰੱਖਣਾ ਹੈ। ਸਭ ਤੋਂ ਪਹਿਲਾਂ ਸਪੌਂਸਰਸ ਦੀ ਗੱਲ ਕਰਨੀ ਹੈ, ਉਸ ਤੋਂ ਬਾਅਦ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਉਹ ਤੁਹਾਨੂੰ ਦੱਸਣਾ ਹੈ। ਇਸ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਨੂੰ ਤੁਸੀਂ ਕਾਲ ਕਰ ਸਕਦੇ ਹੋ 5878321208 ਤੇ। ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ

0: ਉਹਨਾਂ ਨੇ ਸਾਂਭਿਆ ਹੋਇਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਉਸੇ ਹੀ ਬੋਲੀ ਦੇ ਵਿੱਚ ਗੱਲ ਕਰਦੇ ਨੇ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਨੇ ਜੇਕਰ ਤੁਹਾਡੇ ਘਰਾਂ ਦੇ ਵਿੱਚ ਵੀ ਬਜ਼ੁਰਗ ਨੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਵੀਰਪਾਲ ਕੌਰ ਢੱਠ ਹੋਰਾਂ ਨੂੰ ਕਾਲ ਕਰ ਸਕਦੇ ਹੋ 8527600983 ਇਹਨਾਂ ਦਾ ਫੋਨ ਨੰਬਰ ਹੈ ਜੀ ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਵਾਲੇ ਫੂਡ ਨਾਰਥ ਇੰਡੀਅਨ ਹੋਵੇ ਤੇ ਭਾਵੇਂ ਹੋਵੇ ਸਾਊਥ ਇੰਡੀਅਨ ਜੇਕਰ ਤੁਹਾਡਾ ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰਦਾ ਹੈ ਦਿਲ ਡੋਸਾ ਖਾਣ ਨੂੰ ਕਰਦਾ ਤੇ ਭਾਵੇਂ ਚਾਟ ਖਾਣ ਨੂੰ ਕਰਦਾ ਤਾਂ ਤੁਸੀਂ ਮਦਰ ਇੰਡੀਆ ਰੈਸਟੋਰੈਂਟ ਜਾ ਸਕਦੇ ਹੋ ਸਪੈਸ਼ਲ ਮਾਲ ਪੂੜੇ ਵੀ ਇੱਥੋਂ ਮਿਲਦੇ ਨੇ ਖੀਰ ਅਤੇ ਗੁਲਗੁਲੇ ਵੀ ਮਿਲਦੇ ਨੇ ਹਰ ਸ਼ਨਿਚਰਵਾਰ ਅਤੇ ਐਤਵਾਰ ਬ੍ਰੈਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ 40 ਮਹਿਮਾਨਾਂ ਨੂੰ ਸਾਂਭਣ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ 24 ਘੰਟੇ 7 ਦਿਨ ਖੁੱਲੇ ਹੁੰਦੇ ਨੇ ਮਦਰ ਇੰਡੀਆ ਰੈਸਟੋਰੈਂਟ ਵਾਲੇ ਅਗਲੇ ਸਪੌਂਸਰ ਨੇ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਹੈ ਤੇ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਤੇ ਹੈ ਹੀ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਵੀ ਇਹਨਾਂ ਦੇ ਕੋਲ ਹੈ ਗੌਰਵ ਸ਼ਰਮਾ ਦੇ ਨਾਲ ਕਾਲ ਕਰ ਲਓ ਚੰਗੀ ਡੀਲ ਬਣਾਉਣ ਦੇ ਵਿੱਚ ਤੁਹਾਡੀ ਹੈਲਪ ਕਰਨਗੇ 4039036757 ਇਹਨਾਂ ਦਾ ਫੋਨ ਨੰਬਰ ਹੈ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ 23 ਜੂਨ ਹੈ ਦਿਨ ਮੰਗਲਵਾਰ ਹੈ ਤੇ ਥੋੜੇ ਜਿਹੇ ਦਿਨ ਰਹਿ ਗਏ ਨੇ 28 ਜੂਨ ਦਿਨ ਐਤਵਾਰ ਨੂੰ ਕੈਲਗਰੀ ਦੇ ਵਿੱਚ ਦ 5 ਰਿਵਰ ਸੋਸਾਇਟੀ ਆਫ ਕੈਲਗਰੀ ਵੱਲੋਂ ਕਰਵਾਇਆ ਜਾ ਰਿਹਾ ਵਿਰਾਸਤ ਗੂੰਜ ਸੋ ਇਸ ਵਿਰਾਸਤ ਦੀ ਗੂੰਜ ਬਾਰੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ ਬਲਜੀਤ ਸਿੰਘ ਪੰਧੇਰ ਹੋਰੀ ਗੁਰਜੀਤ ਸਿੰਘ ਰਾਏ ਤੇ ਮਾਸਟਰ ਧਰਮ ਸਿੰਘ ਚੜਿੱਕ ਸਭ ਤੋਂ ਪਹਿਲਾਂ ਅਸੀਂ ਆਪਣੇ ਮਹਿਮਾਨਾਂ ਨੂੰ ਜੀਆਂ ਆਖਦੇ ਹਾਂ ਸਤਿ ਸ੍ਰੀ ਅਕਾਲ ਜੀ ਜੀ ਸਭ ਤੋਂ ਪਹਿਲਾਂ ਪੰਧੇਰ ਸਾਹਿਬ ਮੈਂ ਤੁਹਾਨੂੰ ਇਹ ਸਵਾਲ ਕਰਦੀ ਹਾਂ ਕਿ ਇਹ ਜਿਹੜਾ ਵਿਰਾਸਤ ਦੀ ਗੂੰਜ ਹੋਣ ਜਾ ਰਿਹਾ ਇਹਦੇ ਬਾਰੇ ਸਾਨੂੰ ਡਿਟੇਲ ਦੇ ਵਿੱਚ ਦੱਸੋ ਕਿ ਇਹ ਇੱਥੇ ਕੀ ਹੋਊਗਾ ਕਿਵੇਂ ਦਾ ਪ੍ਰੋਗਰਾਮ ਹੈ ਤੇ ਕਦੋਂ ਤੋਂ ਅਸੀਂ ਕਰਵਾ ਰਹੇ ਹਾਂ ਕੀ ਇਹ ਪਹਿਲੀ ਵਾਰ ਕਰਵਾ ਰਹੇ ਹਾਂ ਜਾਂ ਐਨੂਅਲੀ ਚੱਲਦਾ ਆ ਰਿਹਾ ਜੀ
1: ਇਹ ਵਿਰਾਸਤ ਦੀ ਗੂੰਜ ਜੋ ਪ੍ਰੋਗਰਾਮ ਆ ਇਹ ਦ 5 ਰਿਵਰ ਸੋਸਾਇਟੀ ਆਫ ਕੈਲਗਰੀ ਵੱਲੋਂ ਕਰਾਇਆ ਜਾਣਾ
0: ਜੀ
1: ਇਹ ਸੋਸਾਇਟੀ ਦੇ ਜਿਵੇਂ ਨਾਂ ਤੋਂ ਹੀ ਤੁਹਾਨੂੰ ਪਤਾ ਲੱਗਦਾ ਕਿ 5 ਰਿਵਰਸ 5 ਦਰਿਆਵਾਂ ਦੀ ਧਰਤੀ ਹੈ ਜਿਹੜੀ ਸਾਡੀਆਂ ਜੜ੍ਹਾਂ ਜਿਹੜੀਆਂ ਉਹ ਪੰਜਾਬ ਨਾਲ 5 ਦਰਿਆਵਾਂ ਦੀ ਧਰਤੀ ਨਾਲ ਜੁੜੀਆਂ ਹੋਈਆਂ
0: ਜੀ
1: ਆਪਾਂ ਉੱਥੋਂ ਆਏ ਹਾਂ ਸਾਡੀ ਜਿਹੜੀ ਵਿਰਾਸਤ ਆ ਸਾਡਾ ਜਿਹੜਾ ਇਤਿਹਾਸ ਆ ਸ਼ਾਨਾ ਮੱਤਾ ਕੁਰਬਾਨੀਆਂ ਭਰਿਆ ਉਹ ਵਿਰਾਸਤ ਸਾਨੂੰ ਉਹ 5 ਦਰਿਆਵਾਂ ਦੀ ਧਰਤੀ ਤੋਂ ਮਿਲੀ ਆ ਸਾਡੀ ਕੋਸ਼ਿਸ਼ ਆ ਇਹ ਕਿ ਆਪਾਂ ਆਪਣੀਆਂ ਜੜ੍ਹਾਂ ਨਾਲੋਂ ਨਾ ਟੁੱਟੀਏ ਕਿਉਂ ਜਿਹੜੇ ਦਰਖਤ ਦੀਆਂ ਜੜ੍ਹਾਂ ਛੱਡ ਜਾਂਦੀ ਹੈ ਧਰਤੀ ਉਹ ਸੁੱਕ ਜਾਂਦਾ
0: ਜੀ
1: ਸੋ ਆਪਾਂ ਆਪਦੀ ਵਿਰਾਸਤ ਨਾਲ ਆਪਣੀਆਂ ਜੜ੍ਹਾਂ ਨਾਲ ਜੁੜੀਏ ਤੇ ਇਸ ਤੋਂ ਅੱਗੇ ਜਿਹੜੀ ਆਪਣੀ ਜ਼ਿੰਮੇਵਾਰੀ ਬਣਦੀ ਆ ਆਪਾਂ ਆਪਣਾ ਜੀਵਨ ਤਾਂ ਤਕਰੀਬਨ ਸਿਰੇ ਵਾਲੇ ਪਾਸੇ ਜਾਣ ਨੂੰ ਤਿਆਰ ਆ ਤੇ ਪਰ ਆਪਣੀ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਸਾਡਾ ਫਰਜ਼ ਬਣਦਾ ਕਿ ਉਸ ਧਰਤੀ ਨੇ ਜੋ ਕੁਝ ਸਾਨੂੰ ਦਿੱਤਾ ਉਸ ਨੂੰ ਅਸੀਂ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਾਂ ਉਹਦੇ ਨਾਲ ਸਾਂਝਾ ਕਰੀਏ
0: ਜੀ
1: ਤਾਂ ਕਿ ਉਹ ਸਾਡੇ ਜਿਹੜਾ ਇਸ਼ਾਨਾ ਮੱਤੀ ਇਤਿਹਾਸ ਆ ਤੇ ਸਾਡੀ ਇਹ ਵਿਰਾਸਤ ਆ ਉਹ ਤੋਂ ਲਾਹਾ ਲੈ ਸਕਣ ਤੇ ਉਹ ਮਾਣ ਰੱਖਣ ਇਸ ਚੀਜ਼ ਦਾ ਵੀ ਅਸੀਂ ਉਸ ਧਰਤੀ ਤੋਂ ਆਏ ਹਾਂ ਤੇ ਦੇਖੋ ਤੁਸੀਂ ਹਜੇ ਵੀ ਚਾਹੇ ਕਿੰਨੇ ਕਿੰਨੇ ਸਾਲ ਹੋ ਗਏ ਸਾਨੂੰ ਇੱਥੇ ਆਇਆਂ ਨੂੰ ਪਰ ਜਦੋਂ ਕਿਤੇ ਸੁਪਨਾ ਆਉਂਦਾ ਨਾ ਉਹੀ ਪਿੰਡ ਦਾ ਆਉਂਦਾ
0: ਬਿਲਕੁਲ
1: ਉਹੀ ਪੁਰਾਣੇ ਦਲਾਨ ਵੱਡੇ ਵੱਡੇ ਕੋਠੇ ਕੱਚੀਆਂ ਕੰਧਾਂ ਉਹ ਸਾਨੂੰ ਅੱਜ ਵੀ ਪ੍ਰੇਰਨਾ ਦਿੰਦੀਆਂ ਕਿ ਸਾਨੂੰ ਭੁਲਾ ਨਾ ਦਿਓ ਅਸੀਂ ਜਿਹੜਾ ਸਾਡਾ ਇਤਿਹਾਸ ਆ ਉਹ ਸਾਡਾ ਵਿਰਸਾ ਇੰਨਾ ਮਹਾਨ ਆ ਅਸੀਂ ਸਮੇਂ ਸਮੇਂ ਤੇ ਗੁਰੂ ਕਾਲ ਤੋਂ ਲੈ ਕੇ ਜਿੱਥੇ ਵੀ ਮਨੁੱਖਤਾ ਦੀ ਭਲਾਈ ਲਈ ਸੰਘਰਸ਼ ਚੱਲੇ ਗੁਰੂ ਮਹਾਰਾਜ ਨੇ ਲੜਾਈਆਂ ਲੜੀਆਂ

0: ਆਉਣ ਲੱਗੇ ਸਾਡੇ ਬਜ਼ੁਰਗ
1: ਜੀ ਜੀ
0: ਤੁਸੀਂ ਕਹਿੰਦੇ ਸੋਚੋ ਉਸ ਸਮੇਂ ਬਾਰੇ ਸਾਡਾ ਪਹਿਰਾਵਾ ਵੱਖਰਾ ਸੀ ਸਾਡੀ ਬੋਲੀ ਵੱਖਰੀ ਸੀ ਸਾਡਾ ਰਹਿਣ ਸਹਿਣ ਵੱਖਰਾ ਸੀ ਤੇ ਜਿੱਥੇ ਅਸੀਂ ਆਏ ਸੀਗੇ ਉਹ ਸਾਨੂੰ ਬਰਦਾਸ਼ਤ ਨਹੀਂ ਸੀ ਕਰਦੇ
1: ਬਿਲਕੁਲ
0: ਉਹ ਬਜ਼ੁਰਗਾਂ ਨੇ ਉਹਨਾਂ ਹਾਲਾਤਾਂ ਚ ਜਿੱਥੇ ਆਪਣੇ ਆਪ ਨੂੰ ਸਰਵਾਈਵ ਕੀਤਾ ਉੱਥੇ ਉਹਨਾਂ ਨੇ ਇਹ ਲੜਾਈ ਵੀ ਜਾਰੀ ਰੱਖੀ
1: ਸਾਡੇ ਲਈ ਬਹੁਤ ਕੁਛ ਸੁਖਾਲਾ ਵੀ ਕੀਤਾ
0: ਬਹੁਤ ਕੁਛ ਬਹੁਤ ਕੁਛ ਈਵਨ ਤੁਸੀਂ ਦੇਖੋ ਗਦਰੀ ਬਾਬੇ ਆਏ ਬੱਬਰ ਅਕਾਲੀ ਲਹਿਰ ਚੱਲੀ ਇਹ ਯੋਧਿਆਂ ਨੇ ਜਿੱਥੇ ਇੱਥੇ ਆ ਕੇ ਪਹਿਲਾਂ ਰੋਟੀ ਪਾਣੀ ਦਾ ਮਸਲਾ ਹੁੰਦਾ ਅਸਟੈਬਲਿਸ਼ ਹੋਣ ਦਾ ਮਸਲਾ ਹੁੰਦਾ ਉਹਨਾਂ ਨੇ ਉਹਦੇ ਨਾਲ ਨਾਲ ਦੇਸ਼ ਦੀ ਆਜ਼ਾਦੀ ਬਾਰੇ ਵੀ ਜਦੋਂ ਇੱਥੇ ਆ ਕੇ ਦੇਖਿਆ ਵੀ ਆਜ਼ਾਦ ਦੇਸ਼ਾਂ 'ਚ ਲੋਕ ਕਿਵੇਂ ਵੱਸਦੇ ਆ ਉਹਨਾਂ ਦੇ ਅੰਦਰ ਵੀ ਤੜਪ ਪੈਦਾ ਹੋਈ ਉਹਨਾਂ ਨੇ ਆਪਦੇ ਘਰ ਘਾਟ ਛੱਡ ਕੇ ਆਪਦੇ ਪਰਿਵਾਰ ਛੱਡ ਕੇ ਸਭ ਕੁਝ ਛੱਡ ਕੇ ਜਾ ਕੇ ਆਪਦੀਆਂ ਜਾਨਾਂ ਵਾਰ ਕੇ ਕੁਰਬਾਨੀਆਂ ਕਰਕੇ ਸਾਡੇ ਵਾਸਤੇ ਪਲੇਟਫਾਰਮ ਬਣਾ ਕੇ ਦਿੱਤਾ ਸਾਨੂੰ ਇੱਥੇ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਅਸੀਂ ਜੇ ਕਦੇ ਉਹਨਾਂ ਨੂੰ ਯਾਦ ਨਹੀਂ ਕਰਦੇ ਤਾਂ ਅਸੀਂ ਗੁਨਾਹਗਾਰ ਹਾਂ ਅਸੀਂ ਸੱਚੀ ਗੱਲ ਆ ਇਸ ਪੱਖ ਤੋਂ ਆਪਦੇ ਆਪ ਨੂੰ ਹੀਣੇ ਸਮਝਾਂਗੇ ਸੋ ਸਾਡਾ ਫਰਜ਼ ਬਣਦਾ ਵੀ ਜਿੱਥੇ ਆਪਾਂ ਉਹਨਾਂ ਤੋਂ ਪ੍ਰੇਰਨਾ ਲੈ ਕੇ ਆਪਣੀ ਜੀਵਨ ਨੂੰ ਆਪਾਂ ਵਧੀਆ ਰੱਖ ਕੇ ਇੱਥੇ ਵਿਚਰੀਏ ਉੱਥੇ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਆਪਾਂ ਇੱਕ ਬ੍ਰਿਜ ਦਾ ਕੰਮ ਕਰੀਏ
1: ਜੀ
0: ਤਾਂ ਕਿ ਉਹ ਵੀ ਇਸ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਅੱਗੇ ਜੀਵਨ 'ਚ ਵਿਚਰਨ ਹੁਣ ਤੁਸੀਂ ਦੇਖੋ ਵੀ ਅੱਜ ਜੇ ਸਾਡੇ ਪਾਰਲੀਮੈਂਟ 'ਚ ਮੈਂਬਰ ਬੈਠੇ ਆ ਸਾਡੇ ਅਸੈਂਬਲੀਆਂ 'ਚ ਮੈਂਬਰ ਬੈਠੇ ਆ ਅਸੀਂ ਕੌਂਸਲਾਂ 'ਚ ਬੈਠੇ ਹਾਂ ਉਹ ਕਿੰਨਾ ਦੇ ਬਦੌਲਤ ਆ ਜਿਹੜੇ ਪਹਿਲੇ ਬਜ਼ੁਰਗ ਆਏ ਜਿਹੜੇ ਜ਼ਿਆਦਾ ਨਹੀਂ ਵੀ ਪੜ੍ਹੇ ਲਿਖੇ ਸੀਗੇ ਉਹਨਾਂ ਨੇ ਮਿੱਟੀ 'ਚ ਮਿੱਟੀ ਹੋ ਕੇ ਇੱਥੇ ਮਿਹਨਤ ਕੀਤੀ
1: ਜੀ
0: ਜਿੱਥੇ ਆਪਦੇ ਆਪ ਨੂੰ ਸਰਵਾਈਵ ਕੀਤਾ ਪਰਿਵਾਰ ਪਾਲੇ ਆਪਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿੱਤੀ ਉਹਨਾਂ ਦੀ ਕੁਰਬਾਨੀ ਦੀ ਬਦੌਲਤ ਅੱਜ ਆਪਾਂ ਇਹ ਜਿਹੜੀਆਂ ਰਾਜਸੀ ਪਦਵੀਆਂ ਉਹਨਾਂ ਨੂੰ ਮਾਣ ਰਹੇ ਹਾਂ ਸਾਰੇ ਬਿਜ਼ਨਸਾਂ ਦੇ ਵਿੱਚ ਚਾਹੇ ਉਹ ਟਰੱਕਿੰਗ ਦਾ ਬਿਜ਼ਨਸ ਆ ਟੈਕਸੀ ਦਾ ਬਿਜ਼ਨਸ ਆ ਅੱਜ ਹੁਣ ਤਾਂ ਕੋਈ ਫੀਲਡ ਹੈ ਹੀ ਨਹੀਂ ਜਿੱਥੇ ਸਾਡੇ ਪੰਜਾਬੀ ਮੈਂ ਕਹਿੰਦਾ ਵੀ ਵਿਚਰ ਨਹੀਂ ਰਹੇ ਅਗਵਾਈ ਕਰ ਰਹੇ ਆ
1: ਬਿਲਕੁਲ ਜੀ ਅੱਗੇ ਹੀ ਨੇ ਬਾਕੀਆਂ ਨਾਲੋਂ
0: ਉਹ ਕਾਰਨ ਕੀ ਆ ਵੀ ਉਹਨਾਂ ਲੋਕਾਂ ਦੀ ਕੁਰਬਾਨੀ ਆ ਜਿਨ੍ਹਾਂ ਨੇ ਸਾਨੂੰ ਮਾਰਗ ਦਰਸ਼ਨ ਕੀਤਾ
1: ਸੀ ਜੀ ਜੀ
0: ਤੇ ਜੇ ਅੱਜ ਆਪਾਂ ਉਹਨਾਂ ਨੂੰ ਯਾਦ ਨਹੀਂ ਕਰਦੇ ਇੱਕ ਤਾਂ ਅਸੀਂ ਦੇਖੋ ਜਿਹੜਾ ਸਮਾਂ ਆ ਗਿਆ ਸੋਸ਼ਲ ਮੀਡੀਆ ਦਾ ਸਮਾਂ ਆ ਗਿਆ ਜਿਹੜੇ ਬੱਚੇ ਆ ਇਹਨਾਂ ਨੂੰ ਬਹੁਤ ਕੁਛ ਗਲਤ ਵੀ ਪਰੋਸਿਆ ਜਾਂਦਾ ਜੇ ਉਹ ਬੱਚਿਆਂ ਨੂੰ ਆਪਾਂ ਉਹਨਾਂ ਚੀਜ਼ਾਂ ਤੋਂ ਤਾਂ ਹੀ ਬਚਾ ਸਕਦੇ ਹਾਂ ਜੇ ਆਪਾਂ ਉਹਦਾ ਕੋਈ ਬਦਲ ਦੇਵਾਂਗੇ ਉਹਨਾਂ ਨੂੰ ਸਾਡੀ ਜਿਹੜੀ ਕੋਸ਼ਿਸ਼ ਆ ਉਹ ਇਹੀ ਆ ਵੀ ਅਸੀਂ ਜਿਹੜੀ ਇੱਥੋਂ ਦੀ ਪੀੜ੍ਹੀ ਆ ਉਹਨੂੰ ਆਪਦੀ ਵਿਰਾਸਤ ਨਾਲ ਜੋੜੀਏ ਅਸੀਂ ਆਪ ਜੁੜੀਏ ਜਿਹੜੇ ਨਹੀਂ ਜੁੜੇ ਅਸੀਂ ਭੁਲਾਈਏ ਨਾ ਜੇ ਸਾਨੂੰ ਵਧੀਆ ਰੋਟੀ ਮਿਲਣ ਲੱਗ ਗਈ ਵਧੀਆ ਕੱਪੜੇ ਮਿਲਣ ਲੱਗ ਗਏ ਅਸੀਂ ਆਪਦੇ ਪਿਛੋਕੜ ਨੂੰ ਨਾ ਭੁੱਲੀਏ ਤੇ ਆਪਦੇ ਪਿਛੋਕੜ ਨੂੰ ਯਾਦ ਕਰਕੇ ਉਹ ਬੱਚਿਆਂ ਤੱਕ ਇਹ ਗੱਲ ਲੈ ਕੇ ਜਾਈਏ ਤਾਂ ਕਿ ਉਹ ਬੱਚੇ ਜਦੋਂ ਸਮਾਜ 'ਚ ਵਿਚਰਨ ਉਸ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਅਸੀਂ ਸਿਰ ਉੱਚਾ ਕਰਕੇ ਕਹਿ ਸਕੀਏ ਵੀ ਆਹ ਪੰਜਾਬੀ ਬੱਚੇ ਆ
1: ਬਿਲਕੁਲ
0: ਹੁਣ ਇਹ ਜਿਹੜਾ ਸਾਡਾ ਪ੍ਰੋਗਰਾਮ ਆ ਇਹ ਪਹਿਲਾ ਪ੍ਰੋਗਰਾਮ ਆ ਫਾਈਵ ਰਿਵਰ ਸੋਸਾਇਟੀ ਵੱਲੋਂ
1: ਠੀਕ ਹੈ ਜੀ ਠੀਕ ਹੈ
0: ਸਾਡੀ ਕੋਸ਼ਿਸ਼ ਹੈ ਇਹਦੇ 'ਚ ਨਾ ਤਾਂ ਇਹ ਕੋਈ ਕਮਰਸ਼ੀਅਲ ਪ੍ਰੋਗਰਾਮ ਆ ਇਹਦੇ 'ਚ ਨਾ ਤਾਂ ਕਿਸੇ ਨੇ ਕੋਈ ਪੈਸਾ ਕਮਾਉਣਾ ਜਿੰਨੇ ਵੀ ਇਹਦੇ ਵਿੱਚ ਕੰਮ ਕਰ ਰਹੇ ਆ ਸਾਰੇ ਸਾਰੇ ਵਲੰਟੀਅਰ ਸੇਵਾ ਕਰ ਰਹੇ ਆ ਤੇ ਸਾਨੂੰ ਕਮਿਊਨਿਟੀ ਵੱਲੋਂ ਇੰਨਾ ਸਹਿਯੋਗ ਮਿਲਿਆ ਇਸ ਪ੍ਰੋਗਰਾਮ ਬਾਰੇ ਮੀਡੀਆ ਵੱਲੋਂ ਇੰਨਾ ਜ਼ਿਆਦਾ ਸਹਿਯੋਗ ਮਿਲਿਆ ਸਮੁੱਚੇ ਮੀਡੀਆ ਦਾ ਅਸੀਂ ਇੰਨਾ ਧੰਨਵਾਦ ਕਰਦੇ ਹਾਂ ਵੀ ਜਿਹਨਾਂ ਨੇ ਸਾਨੂੰ ਇੰਨਾ ਸਹਿਯੋਗ ਕੀਤਾ
1: ਜੀ
0: ਅਸੀਂ ਇਹ ਸਾਰਾ ਕੁਛ ਆਪਾਂ ਰਲ ਕੇ ਇੱਕ ਟੀਮ ਬਣ ਕੇ ਅਸੀਂ ਇਹ ਬੱਚਿਆਂ ਦੀ ਖਾਤਰ ਆਉਣ ਵਾਲੇ ਭਵਿੱਖ ਦੀ ਖਾਤਰ ਇਹ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ
1: ਜੀ ਬਲਜੀਤ ਸਿੰਘ ਪੰਧੇਰ ਹੋਰੀ ਸਾਡੇ ਨਾਲ ਬੈਠੇ ਨੇ ਤੇ ਇਹਨਾਂ ਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਅਸੀਂ ਕਿਵੇਂ ਆਪਣੀ ਵਿਰਾਸਤ ਜਿਹੜੀ ਹੈ ਉਹ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣੀ ਹੈ ਕਿਵੇਂ ਅਸੀਂ ਆਪਣਾ ਮਾਣ ਮੱਤਾ ਇਤਿਹਾਸ ਜਿਹੜਾ ਉਹਨਾਂ ਨੂੰ ਦੱਸਣਾ ਹੈ ਇਹ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਵਿਰਾਸਤ ਦੀ ਗੂੰਜ ਨਾ ਪ੍ਰੋਗਰਾਮ ਦੇ ਬੈਨਰ ਦੇ ਥੱਲੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸ਼ਲਾਘਾਯੋਗ ਹੈ ਸਾਡੇ ਨਾਲ ਮਾਸਟਰ ਧਰਮ ਸਿੰਘ ਚੜੇਖੋਰੀ ਵੀ ਨੇ ਮਾਸਟਰ ਜੀ ਜਦੋਂ ਅਸੀਂ ਕਿਸੇ ਪ੍ਰੋਗਰਾਮ ਦਾ ਸੱਦਾ ਦਿੰਦੇ ਕਿਸੇ ਨੂੰ ਤੇ ਅਗਲੇ ਦੇ ਮਨ 'ਚ ਹੁੰਦਾ ਵੀ ਉੱਥੇ ਕੀ ਹੋਊਗਾ ਸੋ ਕਈ ਵਾਰੀ ਸਾਨੂੰ ਥੋੜਾ ਜਿਹਾ ਡਿਸਕ੍ਰਾਈਬ ਕਰਨਾ ਪੈਂਦਾ ਕਿ ਤੁਸੀਂ ਆਓ ਉੱਥੇ ਸਾਡੇ ਕੋਲ ਤੁਹਾਡੇ ਲਈ ਆ ਆਇਆ ਹੁਣ ਵਿਰਾਸਤ ਦੀ ਗੂੰਜ ਪ੍ਰੋਗਰਾਮ ਦੇ ਵਿੱਚ ਕੀ ਕੁਛ ਹੋਊਗਾ ਜਿਹੜਾ ਲੋਕਾਂ ਨੇ ਦੇਖਣ ਜਾਣਾ ਹੈ ਅਸੀਂ ਸਾਰਿਆਂ ਨੂੰ ਸੱਦਣਾ ਵੀ ਹਾਂ ਅਤੇ ਅਸੀਂ ਦੱਸਣਾ ਵੀ ਹੈ ਕਿ ਉੱਥੇ ਕੀ ਹੋਣਾ ਸੋ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਜਿਹੜੇ ਸਰੋਤੇ

0: ਉਹਨਾਂ ਨੂੰ ਦੱਸੋ ਕਿ ਕਿੰਨੇ ਕੁ ਘੰਟੇ ਦਾ ਪ੍ਰੋਗਰਾਮ ਹੋਊਗਾ ਤੇ ਉੱਥੇ ਕਿੱਦਾਂ ਕਿੱਦਾਂ ਦੇ ਪ੍ਰੋਗਰਾਮਸ ਜਿਹੜੇ ਨੇ ਉਹ ਹੋਰ ਹੋਣਗੇ।
1: ਵਿਰਾਸਤ ਦੀ ਜਿਹੜੀ ਗੂੰਜ ਹੈ ਜੀ ਸਾਡੇ ਜਿਹੜੀ ਫਾਈਵ ਰਿਵਰ ਸੋਸਾਇਟੀ ਹੈ ਇਹਦਾ ਮੁੱਖ ਨਿਸ਼ਾਨਾ ਹੀ ਇਹ ਹੈ ਵੀ ਅਸੀਂ ਜਿਹੜੇ ਸਾਡਾ ਪਿਛੋਕੜ ਹੈ ਉਸ ਪਿਛੋਕੜ ਤੋਂ ਬੱਚਿਆਂ ਨੂੰ ਜ਼ਰੂਰ ਜਾਣੂ ਕਰਾਈਏ
0: ਜੀ।
1: ਜਿਹੜਾ ਪ੍ਰੋਗਰਾਮ ਹੈ ਸਾਡਾ ਉਲੀਕਿਆ ਹੋਇਆ ਉਹਦੇ ਵਿੱਚ ਵਿਰਾਸਤ ਦੀਆਂ ਜਿਹੜੀਆਂ ਪੁਰਾਣੀਆਂ ਗੱਲਾਂ ਪੁਰਾਣਾ ਜੋ ਵਿਰਾਸਤ ਆ ਉਹ ਹੀ ਪੇਸ਼ ਕਰਨਾ ਹੈ ਜੀ। ਵਿਰਾਸਤ ਹੀ ਪੇਸ਼ ਕਰਨੀ ਹੈ। ਵਿਰਾਸਤ ਦੇ ਵਿੱਚ ਹੁਣ ਬਹੁਤ ਕੁਛ ਹੈ ਸਾਡਾ ਇਤਿਹਾਸ ਜਿਹੜਾ ਬੜਾ ਤਕੜਾ
0: ਜੀ ਬਿਲਕੁਲ।
1: ਇਤਿਹਾਸ ਦੇ ਵਿੱਚ ਹੁਣ ਜੇ ਅਸੀਂ ਪਿੱਛੇ ਚਲੇ ਜਾਈਏ ਜਿਵੇਂ ਗੁਰੂ ਕਾਲ ਤੋਂ ਹੀ ਲੈਣਗੇ ਤਾਂ ਗੁਰੂ ਕਾਲ ਦੇ ਵਿੱਚ ਸਾਡੇ ਦਸਾਂ ਗੁਰੂਆਂ ਨੇ ਸਾਡੇ ਦੇਸ਼ ਦੀ ਬਾਬਤ ਸਾਡੇ ਲੋਕਾਂ ਦੀ ਬਾਬਤ ਕੀ ਕੁਛ ਕੀਤਾ ਅਸੀਂ ਉਸੇ ਗੱਲ ਤੋਂ ਜਾਣੂ ਕਰਾਉਣਾ ਚਾਹੁੰਦੇ ਹਾਂ ਬੱਚਿਆਂ ਨੂੰ। ਸਾਡਾ ਮੁੱਖ ਨਿਸ਼ਾਨਾ ਇਹ ਹੀ ਹੈ ਵੀ ਵੱਡਿਆਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਉਹ ਉਹਨਾਂ ਨੂੰ ਪਤਾ ਲੱਗੇ ਅੱਗੇ ਬੱਚਿਆਂ ਨੂੰ ਪਤਾ ਲੱਗੇ ਉਹ ਜਾ ਕੇ ਆਪਦੇ ਬੱਚਿਆਂ ਨੂੰ ਗਾਈਡ ਕਰਨ ਤਾਂ ਕਿ ਸਾਡੀ ਵਿਰਾਸਤ ਤੋਂ ਸਾਡੇ ਬੱਚੇ ਜਾਣੂ ਹੋ ਜਾਣ ਪੂਰੀ ਤਰ੍ਹਾਂ ਤਾਂ ਕਿ ਅੱਗੇ ਜਾ ਕੇ ਕੋਈ ਮਾਰ ਨਾ ਖਾਣ ਸਾਡੇ ਇਸ ਤਰ੍ਹਾਂ ਇਸੇ ਵਿਰਾਸਤ ਦੇ ਨਾਲ ਜੁੜੇ ਰਹਿਣ। ਹੁਣ ਜਿਵੇਂ ਅਸੀਂ ਇੱਕ ਨਾਟਕ ਕਰਨ ਜਾ ਰਹੇ ਹਾਂ ਕੁਰਬਾਨੀਆਂ ਦੀ ਵਿਰਾਸਤ, ਕੁਰਬਾਨੀਆਂ ਦੀ ਵਿਰਾਸਤ ਦੇ ਵਿੱਚ ਅਸੀਂ ਕੀ ਪੇਸ਼ ਕਰਨਾ ਉਹ ਸਾਰਾ ਵਿਰਾਸਤ ਤੇ ਹੀ ਹੈ ਜੀ। ਜਿਵੇਂ ਹੁਣ ਆਪਾਂ ਗੁਰੂ ਕਾਲ ਤੋਂ ਲੈ ਲਈਏ, ਗੁਰੂ ਕਾਲ ਤੋਂ ਲੈ ਲਈਏ ਆਪਾਂ, ਬੱਚਿਆਂ ਨੂੰ ਸਿਰਫ ਇਹੀ ਜਾਣੂ ਕਰਾਉਣਾ ਵੀ ਗੁਰੂ ਸਾਹਿਬ ਸਿਰਫ 9 ਸਾਲ ਦੇ ਸੀਗੇ ਜਦੋਂ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿਰਫ 9 ਸਾਲ ਦੇ ਸੀ ਜਦੋਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਲੋਕਾਂ ਦੀ ਖਾਤਰ ਸਾਡੇ ਸਮਾਜ ਦੀ ਖਾਤਰ ਤੇ ਬਲੀਦਾਨ ਦੇਣ ਵਾਸਤੇ ਆਪਣੇ ਵੱਲੋਂ ਕਹਿਤਾ ਵੀ ਪਿਤਾ ਜੀ ਤੁਸੀਂ ਜਾਓ ਮਾਪੇ ਸੰਭਾਲੋ ਮਗਰੋਂ। ਕੋਈ ਵੀ ਬੱਚਾ ਇੰਨੀ ਸੋਚ ਨਹੀਂ ਰੱਖਦਾ ਜਿਹੜਾ 9 ਸਾਲ ਦਾ ਹੋਵੇ ਤੇ ਇੰਨੀ ਲੰਮੀ ਸੋਚ ਰੱਖਦਾ ਹੋਵੇ ਤੇ ਛੋਟੀ ਉਮਰ ਦੇ ਵਿੱਚ ਹੀ ਆਪਣੇ ਪਿਤਾ ਜੀ ਨੂੰ ਉਹਨਾਂ ਨੇ ਭੇਜ ਦਿੱਤਾ ਤੇ ਜ਼ਾਲਮਾਂ ਨੇ ਉਹਨਾਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ
0: ਜੀ।
1: ਗੁਰੂ ਸਾਹਿਬ ਨੇ ਅੱਗੇ ਜ਼ੁਲਮ ਦੇ ਉਰੇ ਤਲਵਾਰ ਚੱਕੀ। ਗੁਰੂ ਸਾਹਿਬ ਦੇ 4 ਬੇਟੇ ਸੀ, ਵੱਡਾ ਤੇ ਛੋਟਾ ਉਹ 18 ਸਾਲ ਤੇ 14 ਸਾਲ ਦੇ ਸੀਗੇ ਤੇ ਜਿਹੜੇ ਛੋਟੇ ਸੀ ਜੇ ਬਿਲਕੁਲ ਛੋਟੀਆਂ ਜਿੰਦਾਂ ਉਹ 9 ਸਾਲ ਤੇ 7 ਸਾਲ ਦੇ ਸੀ
0: ਜੀ।
1: ਹੁਣ ਅਸੀਂ ਬੱਚਿਆਂ ਨੂੰ ਇਹੋ ਹੀ ਜਾਣੂ ਕਰਾਉਣਾ ਵੀ ਉਹ 9 ਸਾਲ ਤੇ 7 ਸਾਲ ਦੇ ਬੱਚੇ ਜਿਹੜੇ ਆ ਬੇਡਰ ਹੋ ਕੇ ਉਹਨਾਂ ਨੇ ਕਿਸੇ ਜ਼ੁਲਮ ਦਾ ਟਾਕਰਾ ਕੀਤਾ, ਕਿਸੇ ਕੋਈ ਦਬਾਅ ਨਹੀਂ ਮੰਨਿਆ, ਕੋਈ ਕਿਸੇ ਦੇ ਲਾਲਚ ਦੇ ਵਿੱਚ ਨਹੀਂ ਆਏ
0: ਜੀ
1: ਤੇ ਉਹ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿਣ ਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਬੱਚੇ ਜਦੋਂ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਇਹਨਾਂ ਗੱਲਾਂ ਤੋਂ ਜਾਣੂ ਕਰਾਵਾਂਗੇ ਤੇ ਬੱਚਿਆਂ ਦੇ ਵਿੱਚ ਇਹ ਹੌਸਲਾ ਵੱਧਦਾ ਵੀ ਜੇ ਉਹ 7 ਸਾਲ ਦੀ ਉਮਰ ਦੇ ਵਿੱਚ ਇਹ ਕੁਛ ਕਰ ਸਕਦੇ ਅਸੀਂ ਕਿਉਂ ਨਹੀਂ ਕਰ ਸਕਦੇ
0: ਜੀ।
1: ਜਿਸ ਤਰ੍ਹਾਂ ਹੁਣ ਸਾਡੇ ਵੱਡ ਵਡੇਰਿਆਂ ਨੇ ਸਾਡੇ ਵਾਸਤੇ ਗਦਰ ਪਾਰਟੀ ਬਣੀ, ਗਦਰ ਦੇ ਵਿੱਚ ਕੱਲੇ ਜੇ ਅਸੀਂ ਕਹਿ ਦਈਏ ਵੀ ਮਰਦਾਂ ਨੇ ਹਿੱਸਾ ਪਾਇਆ ਉਹ ਵੀ ਗੱਲ ਨਹੀਂ। ਬੀਬੀ ਗੁਲਾਬ ਕੌਰ ਇੱਕ ਐਸੀ ਬੀਬੀ ਸੀ ਜਿਹਨੇ ਗਦਰ ਦੇ ਵਿੱਚ ਪੂਰਾ ਡਟ ਕੇ ਹਿੱਸਾ ਪਾਇਆ ਤੇ ਅਗਵਾਈ ਦੇ ਤੌਰ ਤੇ ਕੰਮ ਕੀਤਾ। ਇੱਥੇ ਜਹਾਜ਼ ਜਦੋਂ ਲੈ ਕੇ ਆਏ ਆਪਣੇ ਕੈਨੇਡਾ ਦੇ ਵਿੱਚ 360 ਬੰਦਿਆਂ ਨੂੰ ਲੈ ਕੇ ਆਇਆ ਜਹਾਜ਼, ਜਿਹਦਾ ਬਾਬਾ ਗੁਰਦਿੱਤ ਸਿੰਘ ਜੀ ਨੇ ਅਗਵਾਈ ਕੀਤੀ, ਪਰ ਉਹਨੂੰ ਕੈਨੇਡਾ ਦੇ ਵਿੱਚ ਆਉਣ ਤੋਂ ਤੇ ਸਮੁੰਦਰ ਦੇ ਵਿੱਚ ਹੀ ਰੋਕ ਲਿਆ ਗਿਆ, ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ, ਉੱਥੋਂ ਘਾਟ ਤੋਂ ਉਤਰ ਨਹੀਂ ਦਿੱਤਾ, ਉੱਥੇ ਰੋਕ ਕੇ 2 ਮਹੀਨੇ ਉੱਥੇ ਰੋਕ ਹੀ ਰੱਖਿਆ। ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਉਹਨਾਂ ਨੇ ਤੇ ਫਿਰ ਵਾਪਸੀ ਜਦੋਂ ਹੋਣ ਲੱਗੀ ਹੈ ਵਾਪਸੀ ਤੇ ਜਾ ਕੇ ਸਾਡੇ ਬਜਬਜ ਘਾਟ ਦੇ ਉੱਤੇ ਵੀ ਇਹ ਗੋਰੀ ਹਕੂਮਤ ਨੇ ਜਾ ਕੇ ਉਹਨਾਂ ਤੇ ਤਸ਼ੱਦਦ ਕੀਤਾ ਤੇ ਬਹੁਤ ਉੱਥੇ 20-22 ਬੰਦੇ ਮਾਰੇ ਗਏ
0: ਜੀ।
1: ਉਸ ਗੱਲ ਨੂੰ ਜਦੋਂ ਅਸੀਂ ਬੱਚਿਆਂ ਦੇ ਵਿੱਚ ਇਹ ਲਿਆਉਣੇ ਆ, ਬੱਚਿਆਂ ਨੂੰ ਅਸੀਂ ਆਪਦੇ ਇਤਿਹਾਸ ਤੋਂ ਜਾਣੂ ਕਰਾਉਣੇ ਆ ਤੇ ਬੱਚਿਆਂ ਦੇ ਵਿੱਚ ਉਹਦਾ ਕਾਫੀ ਫਰਕ ਪੈਂਦਾ ਹੈਗਾ। ਜਿਹੜੇ ਗਾਹਾਂ ਬੱਚੇ ਕਿਤਾਬਾਂ ਮੰਗਦੇ ਆ ਉਹ ਸਾਡੇ ਕੋਲੋਂ ਵੀ ਸਾਨੂੰ ਉਹ ਦਿਓ ਜੀ, ਅਸੀਂ ਪੜ੍ਹੀਏ ਸਾਨੂੰ ਪਤਾ ਲੱਗੇ। ਨਹੀਂ ਤਾਂ ਹੁਣ ਬੱਚੇ ਜਿਹੜੇ ਆਪਾਂ ਦੇਖਦੇ ਹਾਂ ਛੋਟੇ ਛੋਟੇ ਬੱਚੇ ਸਿਰਫ ਫੋਨਾਂ ਦੇ ਉੱਤੇ ਕਾਰਟੂਨ ਹੀ ਦੇਖੀ ਜਾਂਦੇ ਆ, ਜਦੋਂ ਅਸੀਂ ਉਹਨਾਂ ਨੂੰ ਜਾਣੂ ਕਰਾਉਣੇ ਆ ਵੀ ਕਾਕਾ ਤੁਸੀਂ ਇਹ ਕਾਰਟੂਨਾਂ ਤੋਂ ਕੀ ਲੈਣਾ, ਆਹ ਇਤਿਹਾਸ ਪੜ੍ਹੋ, ਸਾਡੇ ਬਜ਼ੁਰਗਾਂ ਨੇ ਵੱਡ ਵਡੇਰਿਆਂ ਨੇ ਕੀ ਸਾਡੇ ਵਾਸਤੇ ਘਾਲੀਆਂ ਜੇਲ੍ਹਾਂ ਕੱਟੀਆਂ ਤੇ ਕੁਰਬਾਨੀਆਂ ਦਿੱਤੀਆਂ, ਫਾਂਸੀਆਂ 'ਚ

0: ਚੱਲੀਆਂ ਤੇ ਸ਼ਰਧਾ ਤੇ ਚੱਲੇ ਆ ਸਾਰਾ ਕੁਛ ਕਰਦੇ ਹੋਏ ਉਹਨਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਲਾ ਦਿੱਤੀਆਂ ਤੇ ਅਸੀਂ ਵੀ ਸਾਨੂੰ ਵੀ ਫਿਰ ਬੱਚਿਆਂ ਦਾ ਹੌਸਲਾ ਵੱਧਦਾ ਬੱਚੇ ਚਾਹੁੰਦੇ ਆ ਵੀ ਅਸੀਂ ਵੀ ਇਸ ਰਸਤੇ ਤੇ ਆ ਕੇ ਆਪਦੇ ਵੱਡ ਵਡੇਰਿਆਂ ਦੀ ਮਦਦ ਕਰੀਏ
1: ਬਿਲਕੁਲ ਨਾਲੇ ਬੱਚੇ ਉਸ ਚੀਜ਼ ਨੂੰ ਜ਼ਿਆਦਾ ਗ੍ਰੈਬ ਕਰਦੇ ਨੇ ਜਿਹੜੀ ਉਹ ਦੇਖਦੇ ਨੇ ਕਈ ਵਾਰੀ ਤੁਸੀਂ ਉਹਨਾਂ ਨੂੰ ਸੁਣਾਉਂਦੇ ਆ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਪੰਦੇਰ ਸਾਹਿਬ ਇੱਕ ਵਾਰੀ ਫਿਰ ਮੈਂ ਤੁਹਾਡੇ ਕੋਲ ਆਉਣਾ ਚਾਹੂੰਗੀ ਕਿ ਇਹ ਨਾਮ ਬੜਾ ਸੋਹਣਾ ਜੀ ਵਿਰਾਸਤ ਦੀ ਗੂੰਜ ਇਹ ਕਿਵੇਂ ਇਹ ਨਾਮ ਸੁੱਝਿਆ ਜੀ ਕਿਵੇਂ ਔੜਿਆ ਏਡਾ ਸੋਹਣਾ ਨਾਮ
2: ਇਹ ਗੱਲ ਇਹ ਹੈ ਜੀ ਵੀ ਜਦੋਂ ਤੁਸੀਂ ਨਾ ਕਿਸੇ ਚੀਜ਼ ਬਾਰੇ ਵੀ ਸੀਰੀਅਸ ਹੋ ਕੇ ਸੋਚਦੇ ਫਿਰ ਬਹੁਤ ਕੁਛ ਸਾਡੀ ਜਿਹੜੀ ਟੀਮ ਆ ਅਸੀਂ ਕਿੰਨੀਆਂ ਮੀਟਿੰਗਾਂ ਕੀਤੀਆਂ ਬਹੁਤ ਬੈਠ ਕੇ ਬਹੁਤ ਮੰਥਨ ਕੀਤੇ ਕਈ ਨੌ ਵਿਚਾਰ ਚ ਆਏ ਸੀ ਪਰ ਅਖੀਰ ਚ ਜਾ ਕੇ ਨਾ ਕਿ ਉਹ ਜਿਹੜੀ ਗੂੰਜ ਸ਼ਬਦ ਆ ਨਾ ਇਹ ਇੱਕ ਨਿਰੰਤਰ ਧੁਨ ਨੂੰ ਪ੍ਰਗਟ ਕਰਦਾ
1: ਬਿਲਕੁਲ
2: ਅਸੀਂ ਚਾਹੁੰਦੇ ਹਾਂ ਵੀ ਜਿਹੜੀ ਇਹ ਵਿਰਾਸਤ ਦੀ ਗੂੰਜ ਆ ਇਹ ਸਿਰਫ ਇੱਕ ਦਿਨ ਨਾ ਪਵੇ
1: ਗੂੰਜ ਪੈਂਦੀ ਰਹੇ ਸਾਲਾਂ ਦਾ ਸਾਲ
2: ਇਹਦੇ ਕਰਕੇ ਅਸੀਂ ਜਿਹੜਾ ਪ੍ਰੋਗਰਾਮ ਵੀ ਚੁਣਿਆ ਨਾ ਹੁਣ ਇਹਦੇ ਚ ਇੱਕ ਤਾਂ ਕੋਈ ਵੀ ਕਮਰਸ਼ੀਅਲ ਬੰਦਾ ਨਹੀਂ ਹੈ
1: ਠੀਕ ਹੈ ਜੀ
2: ਕਿਸੇ ਨੂੰ ਕੋਈ ਪੇਮੈਂਟ ਨਹੀਂ ਕਰਨੀ ਤੁਸੀਂ ਦੇਖੋ ਵੀ ਕੰਮ ਛੱਡ ਕੇ ਇਸ ਤਰ੍ਹਾਂ ਦੇ ਕੰਮ ਕਰਨੇ ਸੌਖੇ ਨਹੀਂ ਹੈ ਹੁਣ ਇਹਦੇ ਚ ਅਸੀਂ ਸ਼ੁਰੂਆਤ ਕਿੱਥੋਂ ਕਰ ਰਹੇ ਹਾਂ ਸਭ ਤੋਂ ਪਹਿਲਾਂ ਗੱਤਕੇ ਦੀ ਆਈਟਮ ਹੈ ਜਿਹੜਾ ਸਾਡਾ ਮਾਰਸ਼ਲ ਆਰਟ ਆ
1: ਠੀਕ ਹੈ ਜੀ
2: ਇੱਥੋਂ ਦੇ ਬੱਚਿਆਂ ਨੇ ਕਰਨਾ 30-35 ਬੱਚੇ ਉਹਦੇ ਚ ਸ਼ਾਮਿਲ ਹੋ ਰਹੇ ਆ
1: ਠੀਕ ਹੈ ਜੀ
2: ਉਹ ਬੱਚੇ ਜਦੋਂ ਬਾਣੇ ਪਾ ਕੇ ਆਉਂਦੇ ਆ ਸ਼ਸਤਰ ਲੈ ਕੇ ਆਉਂਦੇ ਆ ਜਿਹੜੇ ਦੂਜੇ ਦੇਖਦੇ ਆ ਉਹਨਾਂ ਨੂੰ ਵੀ ਪ੍ਰੇਰਣਾ ਮਿਲਦੀ ਆ
1: ਜੀ
2: ਫਿਰ ਉਸ ਤੋਂ ਬਾਅਦ ਪਹਿਲੀ ਗੱਤਕੇ ਦੀ ਹੈਗੀ ਆ ਫਿਰ ਜਿਹੜੀ ਦੂਜੀ ਹੈਗੀ ਆ ਪੇਸ਼ਕਸ਼ ਉਹ ਹੈਗੀ ਆ ਢਾਡੀ ਵਾਰਾਂ ਦੀ
1: ਠੀਕ ਹੈ ਜੀ
2: ਢਾਡੀ ਸਿੰਘ ਕਿਉਂ ਬੜੇ ਜੋਸ਼ ਨਾਲ ਉਹ ਗਾਉਂਦੇ ਆ ਤੇ ਉਹ ਯੋਧਿਆਂ ਦੀਆਂ ਵਾਰਾਂ ਗਾਉਣਗੇ ਜੋ ਆਪਣੇ ਮਨਾਂ ਚ ਉਤਰਦੀਆਂ ਫਿਰ ਤੀਜੀ ਜਿਹੜੀ ਚੀਜ਼ ਆ ਛੋਟੇ ਛੋਟੇ ਬੱਚੇ ਆ ਜਿਹੜੇ ਬਹੁਤ ਛੋਟੇ ਤੁਸੀਂ ਦੇਖੋਗੇ ਇੱਕ ਬੱਚਾ ਬਹੁਤ ਛੋਟਾ ਆਉਣਾ ਉਹ ਕਵਿਤਾਵਾਂ ਪੇਸ਼ ਕਰਨਗੇ ਫਿਰ ਯੂਨੀਵਰਸਿਟੀ ਦੇ ਦੋ ਬੱਚੇ ਆ ਰਹੇ ਆ
1: ਠੀਕ ਹੈ ਜੀ
2: ਉਹ ਆਪਦੇ ਛੋਟੇ ਛੋਟੇ ਲੈਕਚਰ ਦੇਣਗੇ ਉਹਦੇ ਨਾਲ ਜਿਹੜੇ ਉੱਥੇ ਗੀਤ ਵਗੈਰਾ ਵੀ ਕੋਈ ਹੋਣਗੇ ਕੋਈ ਕਮਰਸ਼ੀਅਲ ਸਿੰਗਰ ਨਹੀਂ ਹੈ ਸਾਡੇ ਵਿੱਚੋਂ ਹੀ ਜਿਹੜੇ ਹੈਗੇ ਆ ਉਹ ਕਰਨਗੇ ਤੇ ਇਸ ਤੋਂ ਬਾਅਦ ਦੋ ਤਕਰੀਰਾਂ ਹੋਣੀਆਂ
1: ਠੀਕ ਹੈ ਜੀ
2: ਇੱਕ ਡੈਨ ਸਿੱਧੂ ਜੀ ਆ ਸਪੀਕਰ ਸਾਡੇ ਦੂਜੇ ਸਪੀਕਰ ਆ ਸੁਖਦੀਪ ਸਿੰਘ ਬਰਨਾਲਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਖੋਜ ਭਰਪੂਰ ਲੈਕਚਰ ਕਰਨਗੇ ਪਰ ਉਹ ਅਸੀਂ ਇੰਨੇ ਲੰਬੇ ਨਹੀਂ ਰੱਖੇ ਤਾਂ ਕਿ ਕਿਉਂਕਿ ਲੈਕਚਰ ਸੁਣਨਾ ਥੋੜ੍ਹਾ ਜਿਹਾ ਔਖਾ ਹੁੰਦਾ ਉਹ 10-10 ਮਿੰਟ ਦੀਆਂ ਸਪੀਚਾਂ ਹੋਣਗੀਆਂ
1: ਜੀ
2: ਉਸ ਤੋਂ ਬਾਅਦ ਜਿਹੜੀ ਮੇਨ ਇਸ ਪ੍ਰੋਗਰਾਮ ਦੀ ਖਿੱਚ ਦਾ ਪ੍ਰੋਗਰਾਮ ਆ ਉਹ ਰਣਜੀਤ ਸਿੱਧੂ ਜੀ ਦੀ ਡਾਇਰੈਕਸ਼ਨ ਹੇਠਾਂ ਮੈਂ ਕਹਿੰਦਾ ਵੀ ਇੰਨੀ ਮਿਹਨਤ ਕਰ ਰਹੀ ਹੈ ਟੀਮ ਅੱਜ 20-25 ਦਿਨ ਹੋ ਗਏ ਰਾਤ ਨੂੰ 12-12 ਵਜੇ ਤੱਕ ਰਿਹਰਸਲਾਂ ਚੱਲਦੀਆਂ ਬਹੁਤ ਇਹਨਾਂ ਮੁਲਕਾਂ ਚ ਜਿੱਥੇ ਟਾਈਮ ਦਾ ਇੱਕ ਇੱਕ ਮਿੰਟ ਦਾ ਮੁੱਲ ਆ ਉੱਥੇ ਇੰਨਾ ਟਾਈਮ ਕੱਢਣਾ
1: ਬਿਲਕੁਲ ਮੈਂ ਤੇ ਇਸ ਗੱਲ ਦੀ ਗਵਾਹ ਹਾਂ ਕਿਉਂਕਿ ਮੈਂ ਟੀਮ ਨੂੰ ਰਿਹਰਸਲ ਕਰਦੇ ਹਾਂ ਰੋਜ਼ ਸੁਣਦੀ ਹਾਂ ਬੜਾ ਸਾਡਾ ਨਾ ਇੱਕ ਖਾਸ ਪ੍ਰੋਗਰਾਮ ਹੁੰਦਾ ਸ਼ਾਮ ਨੂੰ ਪਰਨੂ ਸਾਹਿਬ ਨਾਲ ਜਦੋਂ ਅਸੀਂ ਰਿਕਾਰਡ ਕਰਦੇ ਹਾਂ ਥੱਲਿਓਂ ਜੈਕਾਰੇ ਲੱਗ ਰਹੇ ਹੁੰਦੇ ਜਦੋਂ ਤੁਸੀਂ ਰਿਹਰਸਲ ਕਰਦੇ ਆਮ ਤੌਰ ਤੇ ਇੱਦਾਂ ਹੁੰਦਾ ਕਿ ਜਦੋਂ ਰੇਡੀਓ ਪ੍ਰੋਗਰਾਮ ਅਸੀਂ ਕਰੀਏ ਤੇ ਸਾਨੂੰ ਬਾਹਰ ਜਾ ਕੇ ਕਹਿਣਾ ਪੈਂਦਾ ਹੁੰਦਾ ਵੀ ਆਵਾਜ਼ ਆ ਰਹੀ ਹੈ ਕਦੇ ਇਸ ਕੁਰਸੀ ਤੋਂ ਉੱਠ ਕੇ ਜਾ ਕੇ ਕਹਿਣ ਨੂੰ ਦਿਲ ਨਹੀਂ ਕੀਤਾ ਵੀ ਪ੍ਰੋਗਰਾਮ ਡਿਸਟਰਬ ਹੋ ਰਿਹਾ ਕਿਉਂਕਿ ਆਪ ਸਾਨੂੰ ਐਨਰਜੀ ਆ ਰਹੀ ਹੁੰਦੀ ਹੈ ਕਿ ਬਹੁਤ ਵਧੀਆ ਉਪਰਾਲਾ ਜਿਹੜਾ ਹੋ ਰਿਹਾ ਸਾਡੇ ਨਾਲ ਗੁਰਜੀਤ ਸਿੰਘ ਰਾਏ ਵੀ ਨੇ ਸਟੂਡੀਓ ਚ ਰਾਏ ਸਾਹਿਬ ਤੁਹਾਡਾ ਵੀ ਸਵਾਗਤ ਹੈ ਤੇ ਤੁਹਾਡੇ ਕੋਲੋਂ ਵੀ ਇਹ ਜਾਣਨਾ ਚਾਹੁੰਦੇ ਹਾਂ ਕਿ ਇਹ ਤੁਸੀਂ ਸਾਨੂੰ ਥੋੜਾ ਵੈਨਿਊ ਬਾਰੇ ਦੱਸਿਓ ਕਿ ਕਿਸ ਦਿਨ ਹੈ ਕਿਸ ਜਗ੍ਹਾ ਤੇ ਹੈ ਤੇ ਐਂਟਰੀ ਜਿਹੜੀ ਹੈ ਉਹ ਕਿੱਦਾਂ ਹੋਣੀ ਹੈ ਜੀ
3: ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਰੋਤੇ ਰੇਡੀਓ ਨੂੰ ਸੁਣ ਰਹੇ ਆ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਕਲੱਬ ਵੱਲੋਂ ਤੇ ਇਹ ਜਿਹੜੀ ਹੈ ਜੂਨ 28-28 ਨੂੰ ਤੇ ਤਕਰੀਬਨ ਅਸੀਂ 12 ਵਜੇ ਇਹਦੇ ਜਿਹੜੇ ਗੇਟ ਖੋਲਣੇ ਆ
1: ਠੀਕ ਹੈ ਜੀ
3: ਤੇ 12 ਵਜੇ ਗੇਟ ਖੋਲ ਕੇ ਸਭ ਤੋਂ ਪਹਿਲਾਂ ਜੀ ਚਾਹ ਪਾਣੀ ਦਾ ਪ੍ਰੋਗਰਾਮ ਹੋਊਗਾ ਸਾਰਾ ਉਹ ਜਿੱਦਾਂ ਫਰੀ ਉਹਦੀ ਕੋਈ ਜਿੱਦਾਂ ਫਰੀ ਆਫ ਕਾਸਟ ਹੈ ਰਾਈਟ ਤੇ ਜਿਹੜੀ ਇਹਦੀ ਐਂਟਰੀ ਆ ਉਹ ਟੋਟਲੀ ਅਸੀਂ ਫਰੀ ਰੱਖੀ ਆ
1: ਠੀਕ ਹੈ
3: ਤੇ ਇਸੇ ਕਰਕੇ ਜਿੱਦਾਂ ਅਸੀਂ ਇੱਕ ਨਿਮਾਣੀ ਜੀ ਕੋਸ਼ਿਸ਼ ਇਹ ਸਾਡਾ ਇਹ ਪਹਿਲਾ ਪ੍ਰੋਗਰਾਮ ਆ ਤੇ ਪਰਮਾਤਮਾ ਸੁੱਖ ਰੱਖੇ ਕਿ ਅਸੀਂ ਇਹਨੂੰ ਹਰੇਕ ਸਾਲ ਹੀ ਕਰੀਏ ਇਸੇ ਕਰਕੇ ਅਸੀਂ ਇਹਦੇ ਵਿੱਚੋਂ ਜਿੱਦਾਂ ਅੰਕਲ ਜੀ ਨੇ ਜਾਂ ਸਾਡੇ ਵੀਰ ਜੀ ਨੇ ਦੱਸਿਆ ਪਹਿਲਾਂ ਕਿ ਸਾਨੂੰ ਇਹਦੇ ਵਿੱਚੋਂ ਕੋਈ ਆਮਦਨ ਨਹੀਂ ਅਸੀਂ ਇਹ ਆਪ ਸਾਰੇ ਜਾਣੇ ਜਿੱਦਾਂ ਡਰਾਮੇ ਦੀ ਵੀ ਗੱਲ ਚੱਲੀ ਆ ਥੱਲੇ ਮਿਹਨਤਾਂ ਕਰ ਰਹੇ ਆ 20-25 ਦਿਨਾਂ ਤੋਂ ਸਾਡੇ ਵੀਰ ਰਣਜੀਤ ਸਿੰਘ ਜੀ ਤੇ ਇਹ ਸਾਰਾ ਕੁਛ ਇਹ ਫਰੀ ਹੋਊਗਾ ਫਰੀ

0: ਕਾਸਟ ਆ, ਅਸੀਂ ਇਹੀ ਜਾਣ ਕੇ ਸਾਡਾ ਸਗਾ ਵੀ ਵੱਧ ਤੋਂ ਵੱਧ ਜਿਹੜੇ ਪਰਿਵਾਰ ਆ ਸਪੈਸ਼ਲੀ ਬੱਚਿਆਂ ਦੀਆਂ ਮਾਵਾਂ ਨੂੰ ਤੇ ਆਪਣੀਆਂ ਭੈਣਾਂ ਨੂੰ ਉਹਨਾਂ ਮੂਹਰੇ ਜਾਣ ਕੇ ਇਹ ਬੇਨਤੀ ਆ ਕਿ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੈ ਕੇ ਆਇਓ ਕਿ ਜਿੱਦਾਂ ਵੀਰ ਜੀ ਨੇ ਦੱਸਿਆ ਕਿ ਸਾਡੇ ਜਿਹੜੇ ਬੱਚੇ ਆ ਉਹ ਤਕਰੀਬਨ ਬਿੱਡਾਂ ਦੇ ਵਿੱਚ ਵੜ ਕੇ ਫੋਨਾਂ ਚੋਂ ਪਤਾ ਨਹੀਂ ਉਹ ਕੀ ਕੱਢੀ ਜਾਂਦੇ, ਸਾਨੂੰ ਤਾਂ ਆਪ ਨਹੀਂ ਪਤਾ ਲੱਗਦਾ। ਤੇ ਹੁਣ ਬਹੁਤ ਇੱਦਾਂ ਦੇ ਇੱਥੇ ਜਿਹੜੇ ਮੈਨੂੰ ਲੱਗਦਾ ਵੀ 80% ਆਪਣੇ ਪੰਜਾਬੀ ਹੋਣੇ ਜਿਨ੍ਹਾਂ ਨੂੰ ਸ਼ਹੀਦ ਭਾਈ ਮੇਵਾ ਸਿੰਘ ਲੋਪੋ ਕੇ ਦਾ ਨਹੀਂ ਪਤਾ ਹੈਗਾ।
1: ਬਿਲਕੁਲ ਠੀਕ
0: ਹੈ। ਜੇ ਅਸੀਂ ਇਹ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ, ਇੱਕ ਬ੍ਰਿਜ ਬਣਨ ਦੀ ਕੋਸ਼ਿਸ਼ ਕੀਤੀ ਆ ਕਿ ਆਉਣੇ ਵਾਲੀ ਜਿਹੜੀ ਜਨਰੇਸ਼ਨ ਆ ਤੇ ਅਸੀਂ ਉਹਨਾਂ ਬੱਚਿਆਂ ਨੂੰ ਕੁਛ ਦੱਸੀਏ, ਤੇ ਇਹੀ ਇੱਕ ਉਹ ਵੀ ਇੱਥੇ ਸਮਾਂ ਸੀ ਕੈਲਗਰੀ ਦੇ ਵਿੱਚ ਹੀ ਸਾਨੂੰ ਪਤਾ, ਅੱਜ ਤੋਂ ਕੋਈ ਜੋ 30-35 ਸਾਲ ਪਿੱਛੇ ਚੱਲ ਜਾਈਏ, ਅਸੀਂ ਵੀ ਵਿੱਚੇ ਸੀਗੇ ਤੇ ਸਾਨੂੰ ਪੱਗ ਬੰਨ ਕੇ ਟੈਕਸੀ ਚਲਾਉਣੀ ਭਾਰੀ ਸੀਗੀ, ਅਸੀਂ ਟੈਕਸੀ ਨਹੀਂ ਸੀ ਚਲਾ ਸਕਦੇ, ਜਿਹੜੇ ਪੁਰਾਣੇ ਸੁਣਦੇ ਉਹਨਾਂ ਨੂੰ ਪਤਾ ਆ। ਤੇ ਉਹ ਅੱਜ ਦੇਖੋ ਬਈ ਸਾਡੇ ਹੁਣ ਜਿਹੜੇ ਨਵੀਂ ਜਨਰੇਸ਼ਨ ਆ ਉਹ ਐਮ ਪੀ ਬਣ ਗਏ, ਐਮ ਐਲ ਏ ਬਣ ਗਏ, ਓਟਵਾ ਦੇ ਵਿੱਚ ਬੈਠੇ ਆ, ਇਹ ਸਾਰਾ ਜਿਹੜਾ ਸਦਕਾ ਇਹ ਸਿਹਰਾ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਜਾਂਦਾ ਜਿਨ੍ਹਾਂ ਨੇ ਆ ਕੇ ਮਿਹਨਤ ਬਹੁਤ ਜ਼ਿਆਦਾ ਕੀਤੀ ਹੈ। ਜਿੱਦਾਂ ਅੰਕਲ ਜੀ ਨੇ ਦੱਸਿਆ ਉਹਨਾਂ ਨੇ ਆਪਣਾ ਜੀਵਨ ਵੀ ਇੱਥੇ ਕੀਤਾ, ਪਰ ਨਾਲ ਦੀ ਨਾਲ ਉਹਨੇ ਫਿਰ ਗਦਰ ਲਹਿਰ ਵੀ ਚੱਲੀ ਆ, ਆਪਣੇ ਹਿੰਦੁਸਤਾਨ ਬਾਰੇ ਵੀ ਸੋਚਿਆ, ਆਪਣੇ ਪਰਿਵਾਰਾਂ ਬਾਰੇ ਵੀ ਸੋਚਿਆ, ਪਰ ਉਹਨਾਂ ਨੇ ਆਪਣੇ ਜਿਹੜੇ ਨੇਮ ਆ ਉਹਨਾਂ ਦੇ ਜਿਹੜੇ ਸੀਗੇ ਇਰਾਦੇ ਸੀਗੇ ਉਹ ਬਹੁਤ ਸੋਲਿਡ ਸੀਗੇ ਉਹਨਾਂ ਨੇ ਵੀ ਗਦਰ ਲਹਿਰ ਚੱਲੀ ਆ। ਦੇਖੋ ਵੀ ਆਪਣੇ ਕਰਤਾਰ ਸਿੰਘ ਸਰਾਭਾ ਜੀ ਇੱਥੋਂ ਜਾ ਕੇ ਸ਼ਹੀਦੀਆਂ ਪਾਈਆਂ, ਤੇ ਹੋਰ ਆਪਣੇ ਜਦੋਂ ਤੁਸੀਂ ਉਹਨਾਂ ਦੀ ਹਿਸਟਰੀ ਪੜ੍ਹਦੇ ਆ ਤੇ ਉਹ ਮੈਂ ਇੱਕ ਬੁੱਕ ਪੜ੍ਹੀ ਹੈ ਜੀ ਕੈਨੇਡਾ ਦੇ ਗਦਰੀ ਯੋਧੇ, ਉਹ ਇੱਕ ਇੱਕ ਪੇਜ ਨੂੰ 10-10 ਵਾਰੀ ਪੜ੍ਹਿਆ ਕਿ ਉਹਨਾਂ ਦਾ ਕਿਹੋ ਜਿਹਾ ਜੀਵਨ ਸੀਗਾ। ਤੇ ਸਪੈਸ਼ਲੀ ਮੈਂ ਉਸ ਸੋਹਣ ਸਿੰਘ ਪੂਨੀ ਨੂੰ ਜਾ ਕੇ ਵੈਨਕੂਵਰ ਇਸੇ ਕਰਕੇ ਮਿਲਿਆ ਕਿ ਤੁਸੀਂ ਬਾ ਕਮਾਲ ਬੁੱਕ ਲਿਖੀ ਆ, ਤੇ ਅਸੀਂ ਕੋਸ਼ਿਸ਼ ਇਹ ਕੀਤੀ ਆ ਕਿ ਜਿੱਦਾਂ ਮੋਸਟਲੀ ਪ੍ਰੋਗਰਾਮਾਂ ਦੇ ਵਿੱਚ ਆਪ ਸਭ ਨੂੰ ਪਤਾ ਹੀ ਆ ਕਿ ਟਰੋਫੀਆਂ ਦਿੰਦੇ ਆ ਜਾਂ ਸਪੋਂਸਰਾਂ ਨੂੰ ਟਰੋਫੀਆਂ ਦਿੰਦੇ ਆ, ਪਰ ਅਸੀਂ ਜਿਹੜਾ ਇਹ ਸਾਡੀ ਕਮੇਟੀ ਨੇ ਫੈਸਲਾ ਕੀਤਾ ਕਿ ਇੱਕ ਨਵੀਂ ਹੀ ਪਿਰਤ ਪਾਉਣੀ ਆ ਕਿ ਅਸੀਂ ਆਪਣੇ ਸ਼ਹੀਦਾਂ ਦੀਆਂ, ਗੁਰੂ ਸਾਹਿਬਾਨਾਂ ਦੀਆਂ, ਉਹਨਾਂ ਦੀਆਂ ਸਾਖੀਆਂ ਦੀਆਂ ਅਸੀਂ ਇਹ ਬੁੱਕਾਂ ਫ੍ਰੀ ਵੰਡਣੀਆਂ ਜੀ। ਇਹ
1: ਬਿਲਕੁਲ ਜੀ, ਜੇ ਕਮਰਸ਼ੀਅਲ ਸਪੋਰਟ ਹੋਵੇ ਤੇ ਫਿਰ ਪ੍ਰੋਗਰਾਮ ਕਰਨਾ ਸੌਖਾ ਹੀ ਹੁੰਦਾ, ਤੇ ਆਪਣੇ ਸਿਰਾਂ ਤੇ ਬਿਨਾਂ ਕਿਸੇ ਕਮਰਸ਼ੀਅਲ ਤੇ ਫਾਈਨੈਂਸ਼ੀਅਲ ਸਪੋਰਟ ਤੋਂ ਐਡਾ ਵੱਡਾ ਉਪਰਾਲਾ ਵਿੱਢਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ ਕਿ ਤੁਸੀਂ ਬਿਨਾਂ ਕਿਸੇ ਇਹੋ ਜਿਹੀ ਸਪੋਰਟ ਤੋਂ ਐਡਾ ਵੱਡਾ ਉਪਰਾਲਾ ਕੀਤਾ। ਪਰਮਾਤਮਾ ਕਰੇ ਇਹ ਸਾਲਾਂ ਸਾਲਾਂ ਤੱਕ ਇੱਦਾਂ ਹੀ ਚੱਲਦਾ ਰਹੇ। ਮੈਂ ਨਾ ਸਾਰੀ ਲਿਸਟ ਪੜ੍ਹ ਰਹੀ ਸੀ, ਪਹਿਲਾਂ ਤਾਂ ਵਿਰਾਸਤ ਦੀ ਗੂੰਜ ਨਾਮ ਹੀ ਬਹੁਤ ਸੋਹਣਾ, ਬੜਾ ਭਾਰਾ ਨਾਮ ਹੈ।
0: ਜਿੱਦਾਂ ਜੀ ਅਸੀਂ ਜਿੱਦਾਂ ਅੰਕਲ ਜੀ ਨੇ ਦੱਸਿਆ ਸੀ ਕਈ ਦਿਨ ਤੇ ਇਹੀ ਸੋਚਦੇ ਰਹੇ ਬਈ ਪ੍ਰੋਗਰਾਮ ਦਾ ਕੀ ਨਾਮ ਰੱਖੀਏ।
1: ਬਿਲਕੁਲ,
0: ਤੇ ਇੱਕ ਪਾਸੇ ਇਹ ਆ ਵੀ ਸਾਡੇ ਅੱਜ ਵੀਰ ਜੀ ਥੋੜੇ ਜਿਹੇ ਸਿੱਖ ਹੋ ਗਏ ਪ੍ਰਦੀਪ ਸਿੰਘ ਬੈਨੀਪਾਲ ਜੀ, ਕਿ ਸਾਡੇ ਨਾਲ ਸ਼ੇਰੇ ਪੰਜਾਬ ਜਿਹੜੇ ਮੋਟਰਸਾਈਕਲ ਕਲੱਬ ਆ ਅਸੀਂ ਵੀ ਵਿੱਚ ਆਂ ਦੇ, ਤੇ ਉਹ ਵੀ ਉੱਥੇ ਸਾਰੇ ਪਹੁੰਚੂਗੇ, ਤੇ ਅੱਜ ਉਹਨਾਂ ਦਾ ਥੋੜਾ ਜਿਹਾ ਗਲਾ ਖਰਾਬ ਹੋਣ ਕਰਕੇ ਆ ਨਹੀਂ ਸਕੇ, ਉਹ ਕਹਿੰਦੇ ਵੀ ਤੁਸੀਂ ਜਾਇਓ।
1: ਠੀਕ ਹੈ ਜੀ।
0: ਤੇ ਇਹ ਜਾਣ ਕੇ ਇੱਕ ਇਹੀ ਆ ਵੀ ਬਾਰ ਬਾਰ ਬੇਨਤੀ ਆ ਕਿ ਉੱਥੋਂ ਵੱਧ ਤੋਂ ਵੱਧ ਪਹੁੰਚਿਓ ਪਰਿਵਾਰਾਂ ਦੇ ਨਾਲ, ਸਪੈਸ਼ਲੀ ਆਪਣੇ ਬੱਚਿਆਂ ਨੂੰ ਲੈ ਕੇ ਆਇਓ, ਤੇ 12 ਵਜੇ ਤਕਰੀਬਨ ਅਸੀਂ ਡੋਰ ਖੋਲ ਕੇ ਤਾਂ ਚਾਹ ਪਾਣੀ ਦਾ ਮੈਨੂੰ ਲੱਗਦਾ ਵੀ 1:15 ਅਸੀਂ ਇਹ ਪ੍ਰੋਗਰਾਮ 1:30 ਸਟਾਰਟ ਕਰ ਦੇਣਾ
1: ਜੀ। ਮੈਂ ਨਾ ਪ੍ਰੋਗਰਾਮ ਦੀਆਂ ਹਾਈਲਾਈਟਸ ਦੇਖ ਰਹੀ ਸੀ, ਵਿਰਾਸਤ ਦੀ ਗੂੰਜ ਚ ਜਾਣਾ ਹੈ ਤੇ ਗੱਤਕਾ ਹੋਣਾ ਹੈ, ਕਿੰਨੀ ਐਨਰਜੀ ਜਿਹੜੀ ਹੈ ਉਹ ਤੁਹਾਨੂੰ ਮਿਲਣੀ ਉਦੋਂ। ਉਸ ਤੋਂ ਬਾਅਦ ਢਾਡੀ ਵਾਰਾਂ ਦਾ ਮਕਸਦ ਹੀ ਇਹ ਹੈ ਕਿ ਤੁਹਾਨੂੰ ਐਨਰਜੈਟਿਕ ਕਰਨਾ ਹਨਾ।
0: ਬਿਲਕੁਲ,
1: ਬੱਚਿਆਂ ਦੀਆਂ ਕਵਿਤਾਵਾਂ ਉਹ ਵੀ ਜ਼ਰੂਰੀ ਹੈ ਕਿਉਂਕਿ ਅਸੀਂ ਬੱਚਿਆਂ ਨੂੰ ਹੀ ਤੇ ਦੱਸਣਾ ਹੈ ਕਿ ਅਸੀਂ ਕੀ ਕਰ ਰਹੇ ਹਾਂ। ਉਸ ਤੋਂ ਬਾਅਦ ਜਿਹੜੀਆਂ ਤਕਰੀਰਾਂ ਰੱਖੀਆਂ ਉਹ ਵੀ ਦੇਖੋ ਡੈਨ ਸਿੱਧੂ ਭਾਜੀ ਨੇ, ਉਹਨਾਂ ਡੈਨ ਸਿੱਧੂ ਭਾਜੀ ਨੂੰ ਅਕਸਰ ਮਿਲਦੇ ਰਹੀਦਾ, ਸੁਣਦੇ ਰਹੀਦਾ, ਉਹ ਵੀ ਬੜੇ ਜੋਸ਼ੀਲੇ ਬੁਲਾਰੇ ਨੇ।
0: ਬਿਲਕੁਲ।
1: ਸੋ ਕੁੱਲ ਮਿਲਾ ਕੇ ਬੜੀ ਬਰੀਕੀ ਦੇ ਨਾਲ ਤੇ ਬੜੀ ਤਰਦੀਬ ਦੇ ਨਾਲ ਬੜੇ ਸਿਆਣੇ ਸਿਰਾਂ ਨੇ ਜੁੜ ਕੇ ਮੈਨੂੰ ਲੱਗਦਾ ਕਿ ਸਾਰਾ ਕੁਝ ਉਲੀਕਿਆ ਜੀ।
2: ਇਹ ਸਾਡੀ ਟੀਮ ਦਾ ਹਿੱਸਾ, ਦੋਨੇ ਜਾਣੇ ਰਣਜੀਤ ਸਿੱਧੂ ਜੀ ਵੀ ਤੇ ਡੈਨ ਸਿੱਧੂ ਜੀ ਵੀ, ਇਹ ਸਾਡੀ ਟੀਮ ਦਾ ਹਿੱਸਾ ਹੈਗੇ ਆ। ਇਹਦੇ ਨਾਲ ਇੱਕ ਚੀਜ਼ ਆਪਾਂ ਥੋੜੀ ਜੀ ਮਿਸ ਕਰ ਗਏ, ਉੱਥੇ ਅਸੀਂ ਇੱਕ ਇਤਿਹਾਸਕ ਪ੍ਰਦਰਸ਼ਨੀ ਲਾ ਰਹੇ ਹਾਂ, ਐਗਜ਼ੀਬਿਸ਼ਨ ਲੱਗੂਗੀ ਜਿਹਦੇ ਚ ਪੁਰਾਤਨ ਯੋਧਿਆਂ ਦਾ ਵੀ ਤੇ ਜਿਹਨਾਂ ਨੇ ਗਦਰੀ ਬਾਬਿਆਂ ਦਾ ਵੀ, ਉਹਦੇ ਚ ਜਿਹੜੀਆਂ ਪੋਰਟਰੇਟ ਲੱਗਣਗੇ ਉਹਨਾਂ ਦੇ ਨਾਲ ਉਹਨਾਂ ਦਾ ਇਤਿਹਾਸ ਵੀ ਲਿਖਿਆ ਹੋਊਗਾ।
1: ਠੀਕ ਹੈ ਜੀ।
2: ਤੇ ਇਹ ਪ੍ਰਦਰਸ਼ਨੀ ਵੀ ਦੇਖਣ ਵਾਲੀ ਹੋਊਗੀ, ਬਹੁਤ ਰੇਅਰ ਕਲੈਕਸ਼ਨਸ ਆ ਜਿਹੜੀਆਂ ਅਸੀਂ ਇਕੱਠੀਆਂ ਕੀਤੀਆਂ।

0: ਜਦੋਂ ਜੇ ਤੁਸੀਂ ਟਾਈਮ ਤੇ ਆਵੋਗੇ ਫਿਰ ਤੁਸੀਂ ਆ ਕੇ ਪਹਿਲਾਂ ਉਹ ਪ੍ਰਦਰਸ਼ਨੀ ਵੀ ਦੇਖ ਸਕਦੇ ਹੋ, ਆਪਦਾ ਫੂਡ ਵੀ ਇੰਜੋਏ ਕਰ ਸਕਦੇ ਹੋ।
1: ਤੁਸੀਂ ਜ਼ੋਰਦਾਰ ਅਪੀਲ ਕਰੋ ਵੀ ਟਾਈਮ ਤੇ ਹੀ ਆਓ ਤੇ ਉਹਨੂੰ ਦੇਖੋ ਹੀ ਦੇਖੋ।
0: ਹਾਂਜੀ, ਕਿਉਂ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਫੂਡ ਆ ਅਸੀਂ ਉਹ 12:30 ਵਜੇ ਲਾ ਦੇਣਾ,
1: ਠੀਕ ਹੈ ਜੀ।
0: ਤੇ ਅਸੀਂ ਚਾਹੁੰਦੇ ਹਾਂ ਵੀ ਜਦੋਂ ਪ੍ਰੋਗਰਾਮ ਸ਼ੁਰੂ ਹੋ ਜਾਵੇ ਉਹਦੇ ਚ ਫਿਰ ਡਿਸਟਰਬੈਂਸ ਨਾ ਹੋਵੇ, ਅਸੀਂ ਉਹ 1:15 ਵਜੇ ਤੱਕ ਫਿਨਿਸ਼ ਕਰ ਦੇਣਾ। ਅਸੀਂ ਬਹੁਤ ਧੰਨਵਾਦੀ ਹਾਂ ਸਾਡੇ ਸਪੌਂਸਰਾਂ ਦਾ, ਜਿਨ੍ਹਾਂ ਚ ਗੁਰੂ ਨਾਨਕ ਫ੍ਰੀ ਕਿਚਨ ਵਾਲੇ
1: ਜੀ ਜੀ,
0: ਉਹ ਕਹਿੰਦੇ ਵੀ ਗਰਮੀਆਂ ਦੇ ਦਿਨ ਚੱਲਦੇ ਤੇ ਉਹ ਆਈਸਕ੍ਰੀਮ ਲੈ ਕੇ ਆ ਰਹੇ ਆ,
1: ਠੀਕ ਹੈ ਜੀ।
0: ਤੇ ਇਸੇ ਤਰ੍ਹਾਂ ਹੀ ਇੱਕ ਸਾਡੇ ਵੀਰ ਆ, ਉਹਨਾਂ ਨੇ ਸਾਨੂੰ ਕੱਲ ਹੀ ਸੰਪਰਕ ਕੀਤਾ, ਉਹ ਪੀਜ਼ਾ ਲੈ ਕੇ ਆ ਰਹੇ ਆ,
1: ਠੀਕ ਹੈ ਜੀ।
0: ਤੇ ਜਿਹੜਾ ਉੱਥੇ ਪਕੌੜੇ ਵਗੈਰਾ ਚਾਹ ਵਗੈਰਾ, ਅੱਜ ਹੁਣੇ ਮੈਸੇਜ ਇੱਕ ਆਇਆ, ਉਹ ਕਹਿੰਦੇ ਜੀ ਅਸੀਂ 15-20 ਪੌਂਡ ਜਲੇਬੀਆਂ ਲੈ ਕੇ ਆਉਣੀਆਂ। ਅਸੀਂ ਕਿ ਵੀ ਤਾਂ ਤੁਹਾਡਾ ਆਪ ਦਾ ਪ੍ਰੋਗਰਾਮ
1: ਇਹ ਬਹੁਤ ਵਧੀਆ ਕੀਤਾ, ਕਹਿੰਦੇ ਹੁੰਦੇ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਢਿੱਡ ਭਰ ਕੇ ਸਾਰਾ ਕੁਛ ਦੇਖਣਾ ਸੌਖਾ ਹੈ।
0: ਹੁਣ ਇਹੀ ਅਪੀਲ ਆ ਸਾਰੇ ਕੈਨੇਡੀਅਨ ਵਾਸੀਆਂ ਨੂੰ ਵੀ ਆਪ ਆਓ, ਬੱਚਿਆਂ ਨੂੰ ਲਿਆਓ, ਰਿਸ਼ਤੇਦਾਰਾਂ ਨੂੰ ਦੱਸੋ। ਅੱਜ ਵੀ ਅਸੀਂ 7 ਸੋਸਾਇਟੀਆਂ ਚ ਜਾ ਕੇ ਆਏ ਹਾਂ,
1: ਠੀਕ ਹੈ ਜੀ।
0: ਤੇ ਸਾਰਿਆਂ ਨੂੰ ਅਪੀਲ ਕੀਤੀ ਆ ਵੀ ਸਾਰੀ ਇਹ ਜਿਹੜੀ ਮਿਹਨਤ ਆ, ਜਿਹੜੇ ਫਾਈਨਾਂਸਰਸ ਆ ਸਾਡੇ ਜਿਨ੍ਹਾਂ ਨੇ ਸਾਨੂੰ ਫਾਈਨੈਂਸ਼ੀਅਲ ਸਪੋਰਟ ਕੀਤੀ ਆ, ਉਹਨਾਂ ਦਾ ਸਾਰਿਆਂ ਦਾ ਕੀਤਾ, ਸਾਰੀ ਟੀਮ ਜਿਹੜੀ ਇਹ ਕੰਮ ਕਰ ਰਹੀ ਆ, ਉਹਨਾਂ ਦਾ ਹੌਸਲਾ ਵਧੂਗਾ, ਆਪਾਂ ਨੂੰ ਕੁਛ ਰੂਹ ਦੀ ਖੁਰਾਕ ਮਿਲੂ ਇਸ ਪ੍ਰੋਗਰਾਮ ਚ। ਸੋ ਬੇਨਤੀ ਇਹੀ ਹੈ ਵੀ ਟਾਈਮ ਸਿਰ ਆਓ, ਆਪਾਂ ਆ ਕੇ ਇਸ ਸਮੇਂ ਨੂੰ ਇੰਜੋਏ ਕਰੀਏ ਤੇ ਉਹ ਆਪਣੇ ਪੁਰਖਿਆਂ ਨੂੰ ਆਪਣਾ ਜਿਹੜਾ ਫਰਜ਼ ਬਣਦਾ ਆਪਾਂ ਸ਼ਰਧਾ ਦੇ ਫੁੱਲ ਭੇਂਟ ਕਰੀਏ। ਸੋ ਮੇਰਾ ਖਿਆਲ ਹੈ ਟਾਈਮ ਵੀ ਕਾਫੀ ਹੋ ਗਿਆ, ਸੋ ਮੈਂ ਅੰਤ ਵਿੱਚ ਅਸੀਂ ਸਾਰਿਆਂ ਨੂੰ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ
2: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਸ਼ੁਕਰੀਆ ਜੀ। ਇੱਕ ਵਾਰੀ ਫਿਰ ਦੱਸ ਦਈਏ ਕਿ ਇਸ ਐਤਵਾਰ ਨੂੰ ਜਿਹੜਾ ਐਤਵਾਰ ਹੁਣ ਆਉਣਾ ਹੈ, ਅੱਜ ਮੰਗਲਵਾਰ ਹੈ, ਬੁੱਧ ਵੀਰ ਸ਼ੁੱਕਰ ਤੇ ਸ਼ਨੀ 4 ਦਿਨ ਰਹਿ ਗਏ ਨੇ। ਐਤਵਾਰ ਨੂੰ 28 ਜੂਨ ਨੂੰ ਮੈਗਨੋਲੀਆ ਹਾਲ ਕੈਲਗਰੀ ਦੇ ਵਿੱਚ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ, ਵਿਰਾਸਤ ਦੀ ਗੂੰਜ ਦ ਫਾਈਵ ਰਿਵਰ ਸੋਸਾਇਟੀ ਆਫ ਕੈਲਗਰੀ ਵੱਲੋਂ ਕਰਵਾਇਆ ਜਾ ਰਿਹਾ ਜੀ। 12:30 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਤੇ 5:30 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ, ਜਿਹਦੇ ਵਿੱਚ ਰਣਜੀਤ ਸਿੰਘ ਸਿੱਧੂ ਜਿਹੜੇ ਕਿ ਸਾਡੀ ਟੀਮ ਦੇ ਸੀਨੀਅਰ ਮੈਂਬਰ ਨੇ, ਉਹਨਾਂ ਵੱਲੋਂ ਇੱਕ ਨਾਟਕ ਜਿਹੜਾ ਨਿਰਦੇਸ਼ ਕੀਤਾ ਜਾ ਰਿਹਾ ਕੁਰਬਾਨੀਆਂ ਦੀ ਵਿਰਾਸਤ, ਉਹਨੂੰ ਵੀ ਤੁਸੀਂ ਇੰਜੋਏ ਕਰ ਸਕੋਗੇ। ਇਸ ਤੋਂ ਇਲਾਵਾ ਗੱਤਕਾ ਹੋਵੇਗਾ, ਢਾਡੀ ਵਾਰਾਂ ਹੋਣਗੀਆਂ, ਬੱਚਿਆਂ ਦੀਆਂ ਕਵਿਤਾਵਾਂ ਹੋਣਗੀਆਂ, ਇਤਿਹਾਸਕ ਗੀਤ ਕਵਿਤਾਵਾਂ ਵੀ ਹੋਣਗੀਆਂ ਤੇ ਤਕਰੀਰਾਂ ਵੀ ਹੋਣਗੀਆਂ। ਡੈਨ ਸਿੱਧੂ ਜਿਹੜੇ ਕਿ ਜਰਨਲਿਸਟ ਵੀ ਨੇ ਤੇ ਤੁਸੀਂ ਸਾਰਿਆਂ ਨੇ ਬਹੁਤ ਵਾਰੀ ਉਹਨਾਂ ਨੂੰ ਰੇਡੀਓ ਤੇ ਵੀ ਸੁਣਿਆ, ਉਹਨਾਂ ਦੀਆਂ ਤਕਰੀਰਾਂ ਤੁਸੀਂ ਸੁਣੋਗੇ। ਸੁਖਦੀਪ ਸਿੰਘ ਬਰਨਾਲਾ ਹੋਰੀ ਹੋਣਗੇ, ਯੂਨੀਵਰਸਿਟੀ ਦੇ ਨੌਜਵਾਨ ਹੋਣਗੇ। ਦਾਖਲਾ ਫ੍ਰੀ ਹੈ, ਚਾਹ ਪਾਣੀ ਦਾ ਪ੍ਰਬੰਧ ਹੈ, ਜਿਵੇਂ ਕਿ ਹੁਣੇ ਭੰਦੇਰ ਸਾਹਿਬ ਨੇ ਦੱਸਿਆ ਕਿ ਆਈਸਕ੍ਰੀਮਾਂ ਵੀ ਹੋਣੀਆਂ ਨੇ ਤੇ ਪੀਜ਼ੇ ਵੀ ਹੋਣੇ ਨੇ। ਸੋ ਕਿਸੇ ਪਾਸਿਓ ਵੀ ਕੋਈ ਕਮੀ ਨਹੀਂ ਛੱਡੀ, ਕੋਈ ਇਹ ਨਹੀਂ ਸੋਚ ਸਕਦਾ ਵੀ 4-5 ਘੰਟੇ ਦਾ ਪ੍ਰੋਗਰਾਮ ਸੀ, ਭੁੱਖ ਲੱਗੀ ਤਾਂ ਘਰੇ ਆ ਗਏ। ਸੋ ਤੁਸੀਂ ਬਿਲਕੁਲ ਪੇਟ ਭਰ ਕੇ ਸਾਰਾ ਪ੍ਰੋਗਰਾਮ ਇੰਜੋਏ ਕਰਨਾ। ਜੇ ਕੋਈ ਸਾਡੀ ਵਿਰਾਸਤ ਲਈ ਕੋਈ ਕੁਛ ਕਰ ਰਿਹਾ ਹੋਵੇ ਤੇ ਸਾਡਾ ਇੰਨਾ ਯੋਗਦਾਨ ਜ਼ਰੂਰ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੀ ਹੱਲਾਸ਼ੇਰੀ ਉਹਨਾਂ ਨੂੰ ਦੇਣ ਵਾਸਤੇ ਉੱਥੇ ਪਹੁੰਚੀਏ। ਸੋ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਕਿਸੇ ਵੀ ਕਿਸਮ ਦੀ ਇਨਫੋਰਮੇਸ਼ਨ ਲੈਣੀ ਹੈ, ਤਾਂ ਤੁਸੀਂ ਬਲਜੀਤ ਸਿੰਘ ਭੰਦੇਰ ਹੋਰਾਂ ਨੂੰ ਕਾਲ ਕਰ ਸਕਦੇ ਹੋ 4033991399 ਤੇ, ਭੋਲਾ ਸਿੰਘ ਚੌਹਾਨ ਹੋਰਾਂ ਨੂੰ ਕਾਲ ਕਰ ਸਕਦੇ ਹੋ 4047082901 ਤੇ, ਮਨਜੋਤ ਸਿੰਘ ਗਿੱਲ ਹੋਰਾਂ ਨੂੰ ਕਾਲ ਕਰ ਸਕਦੇ ਹਾਂ 4036675729 ਤੇ, ਪ੍ਰਦੀਪ ਸਿੰਘ ਬੈਨੀਪਾਲ ਨੂੰ ਕਾਲ ਕਰ ਸਕਦੇ ਹਾਂ 4034340036 ਤੇ। ਸੋ ਅੱਜ ਦੀ ਇਹ ਮੁਲਾਕਾਤ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਕੱਢ ਕੇ ਇੱਥੇ ਆਏ ਹਾਂ ਤੇ ਅਸੀਂ ਵੀ ਆਪਣੇ ਵੱਲੋਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਜਿਹੜਾ ਉਪਰਾਲਾ ਵਿੱਢਿਆ ਇਹਨੂੰ ਸਪੋਰਟ ਕਰਨ ਲਈ ਸਾਰੇ ਕੈਲਗਰੀ ਵਾਸੀ ਉੱਥੇ ਪਹੁੰਚਣ ਜੀ।
0: ਬਹੁਤ ਧੰਨਵਾਦ।
1: ਇਸ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਹੈ ਜੀ ਓਏਸਿਸ ਸਮਾਈਲ ਮੈਡੀਕਲ ਨੇ, ਜਿਹੜੇ ਕਿ ਸਨਰਿਜ ਮਾਲ ਦੇ ਲਾਗੇ ਨੇ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ, ਨਵੇਂ ਪੇਸ਼ੈਂਟਸ ਨੂੰ ਲੈ ਰਹੇ ਨੇ। ਅਪੁਆਇੰਟਮੈਂਟ ਬਣਾ ਕੇ ਜਾਣ ਦੀ ਜ਼ਰੂਰਤ ਨਹੀਂ ਹੈ ਜੀ, ਤੁਸੀਂ ਜਦੋਂ ਮਰਜ਼ੀ ਜਾ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 5876174696 ਹੈ ਜੀ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ ਜੀ।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ। ਪਾਸਪੋਰਟ ਤੋਂ

0: ਕਿ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ, ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
1: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर।
2: ताजियां सब्जियां, फल फ्रूट, दालां, मसाले ते बर्तना तो इलावा घरां दी वरतों दा हर समान मिलेगा। कीमतां कट ते क्वालिटी A1।
1: जानिया पछानिया नाम है सांझा पंजाब ग्रोसरी स्टोर।
2: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां। हफ्ते दे 7 दिन सवेरे 9 बजे तो लैके शाम 9 बजे तक।
1: सांझा पंजाब ग्रोसरी स्टोर, पहली लोकेशन 331-3690 वेस्टमिंस ड्राइव,
2: दूजी लोकेशन 117-7770 एवेन्यू,
1: तीजी लोकेशन 570-6520 फाल्कन रिज बुलेवार्ड,
2: चौथी लोकेशन 606 सिटी स्केप स्क्वायर,
1: पांचवी लोकेशन 3150-235 रेड एम्बर्स वे,
2: छेवी लोकेशन 445 कैरिंगटन बुलेवार्ड नॉर्थ वेस्ट कैलगरी।
1: सांझा पंजाब ग्रोसरी स्टोर दियां 6 लोकेशनां दा सांझा फोन नंबर
2: 403-835-2222। अपने घर दा दूजा ना आया सुकून ते कैनेडा च घर खरीदना एक वड्डी चुनौती।
1: घर खरीदण तो पहला इत्मीनान नाल किसी प्रोफेशनल दी सलाह जरूर लाओ।
2: वधिया घर खरीदना, पैसे बचाउणे ने, सिरदर्दी तो भी बचना, ते याद कर लो एक नाम मनदीप सिंह गिल।
1: सिर्फ घर खरीदण ले ही नहीं बल्कि बेचना भी होवे तां बिल्कुल सही सलाह देणगे मनदीप सिंह गिल।
2: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
1: ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868।
2: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ ਹੈ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
4: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ। ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਇਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।

0: ਅੱਜ ਫੇਰ ਨਹੀਂ ਲੋਡ ਮਿਲਿਆ।
1: ਕੀ ਹੋਇਆ?
0: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
1: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜਾ ਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ

0: ਸਾਨੂੰ ਫੋਨ ਕਰ ਸਕਦੇ ਹਾਂ 8257600983 ਤੇ। ਥੈਂਕ ਯੂ।
1: मर्सिडीज कार खरीदना चाहते

0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
1: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 403-903-6757
3: The time is 6 PM You are listening to Fairchild Radio CHKF FM 94.7 a multicultural radio station in Calgary.